ऐसी भगत बन आई मेरा मन ऐसी भगत बन आई मेरा मन ऐसी भगत बन आई मेरा मन

खिन पल रह ना सको, खिन पल रह ना सको।

ਕਬ ਕੋ ਮੇਲੇ ਪੰਜ ਸੱਤ ਗਾਇਨ, ਕਬ ਕੋ ਰਾਗ ਧੁਨ ਉਠਾਵੇ, ਮੇਲਤ ਚੁਨਤ ਖਿਨ ਪਲ ਚਸਾ ਲਾਗੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਮਨ ਰਾਮ ਗੁਣ ਗਾ।

ਲੋਕ ਪਤੀਨੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ।

ਹਿਰਦਾ ਸਾਧ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਤਾਂ ਜੈ ਜੈਕਾਰ ਕਰੇ ਸਭ ਕੋ ਜੈ ਜੈਕਾਰ ਕਰੇ ਸਭ ਕੋ ਜੈ

0: मेरा मन ऐसी भगत बन आई,
1: ऐसी भगत बन आई, ऐसी भगत बन आई।
0: हो हर बिन खेन पल

ਆ ਗਿਆ ਖਤਮ ਚੋਰ।

ਸਤਿਗੁਰੂ ਪਿਆਰਾ ਦੇਖਿਆ।

ਵਾਹਿਗੁਰੂ ਜੀ, ਸਤਿਨਾਮ ਤੇਰੇ ਵਾਹਿਗੁਰੂ ਜੀ, ਡੰਡੌਤ ਵੰਦਨਾ ਕੋਹਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿਰਤ ਕਿਰਤ ਪ੍ਰਭ ਆਇਆ ਭਰਿਆ ਤੋਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਜਾ ਬਿਖਾਲ ਯਹਾਂ ਪਾਏ ਮੁਝ ਦਾਤੜੇ ਨਿਤ ਦੇ।

ਹੋਵੇ ਸਭ ਸਮਝੇ ਗੁਰਵਰ ਤੋਂ ਗੁਰ ਤੋਂ ਕੱਟੀਐ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕੱਟੀਐ ਪੁੱਤਰੀ ਕੋਲ ਨਾ ਪਾਲਿਓ ਕੋਈ ਰੂਪ।

ਤੁਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਤੇ ਰੰਗ ਗੁਰ ਤੁੱਟੇ ਹਰ ਰੰਗ ਚਾੜਿਆ ਫਿਰ ਬੋਰ ਨ ਹੋ ਵੀ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਤੇ ਰੰਗ ਗੁਰ ਤੁੱਟੇ ਹਰ ਰੰਗ ਚਾੜਿਆ ਫਿਰ ਬੋੜ ਨ ਹੋ ਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਟੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਆਣੀ ਮਨ ਮੁਖੀ ਰਿਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਉ ਸਹਿਲੰਗ ਹਮ ਮੈਰ ਭਰੇ ਦੋਹ ਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਤਬ ਲਾਤੇ ਕਿਲਬ ਕਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਤੇ ਰੰਗ ਗੁਰ ਤੁੱਟੇ ਹਰ ਰੰਗ ਚਾੜਿਆ ਫਿਰ ਬੋੜ ਨ ਹੋਵੀ ਭੰਗ ਮੇਰੇ ਮਨ ਰਾਮ ਨਾਮ ਕਰ ਰੰਗ ਗੁਰ ਤੁੱਟੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਕਿਰਪਾਉ ਨਿਰਵੈਰ ਅਕਾਲ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਤੀ ਪੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਇਹ ਲਾਏ ਰਹਾਂ ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਇਹ ਬੰਨਾ ਪੁਰੀਆਂ ਸਹਿ ਸੁਖਿਆਂ ਦਾ ਦੱਸ ਇੱਕ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਆਈ ਹੈ।

ਰੱਖਿਆ ਕਿ ਰੱਖੀਏ ਜਦ ਬਾਹਰ ਬੋਲੀਏ ਯਾਰ ਅੰਬਿਲਾ ਸੱਚ ਨਾ ਵਡਿਆਈ ਯਾਰ ਗਰਮੀ ਆਵੇ ਕੱਪੜਾ ਨਦਰੀ ਦੁਆਰ ਨਾਨਕ ਵਹਿ ਜਾਣੀ ਬਾਬੇ ਸੱਚੇ ਯਾਰ ਥਾਪਿਆ ਨਾ ਜਾਏ ਕਿੱਦਾਂ ਨਾ ਹੋਵੇ ਆਪੇ ਆਪ ਹੋਏ ਜਿਨ ਸੇਵਿਆ ਤਾਂ ਪਾਇਆ ਨਾਨਕ ਆਪੇ ਗੁਰਦਾਨ ਕਾਵੀ ਆਏ ਭਾਉ ਦੁੱਖ ਪਰ ਹਰ ਕਰ ਲੈ ਜਾਏ ਗੁਰੂ ਨਾਨਕ ਕਰੀ ਜੇਤੀ ਲਈ ਮੱਤ ਵਿੱਚ ਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੂ ਮੈਂ ਵਿਚਰਨ ਜਾਈ ਜੇ ਜਗਤਾਰੇ ਯਾਰ ਦਾ ਹੋ ਦੁਸ ਕੋਈ ਨਵਾ ਚੱਲਾਏ ਸਭ ਕੋ ਚੰਗਾ ਨਾ ਵਿਖਾਏ ਕਹੇ ਜਾ ਲਈ ਜੇ ਨਦਰ ਨਾ ਵਈ ਤਾਂ ਬਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਪਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਆ ਕੋਈ ਨਾ ਪੁੱਜਾਈ ਜੇ ਗੁਣ ਕੋਈ ਕਰੇ ਸਦ ਪੀਰ ਸੁਰਨ ਆ ਤੂੰ ਸੁਣਿਆ ਧਰ ਥਵੜਿਆ ਕਾਸ਼ ਨੇ ਕੀ ਪ੍ਰੋਭਾ ਤਾਲੂ ਕਾਲੂ ਨਾਨਕ ਭਗਤ ਸਤਾ ਵਿਗਾਸ ਨੇ ਦੁਖ ਭਾਵ ਕਾ ਨਾਸ ਸੁਣੇ ਈਸ਼ਰ ਬਰਮਾਇਨ ਸੁਣਿਆ ਮੁਖਤਾਲਾ ਹਨੁਮਾਨ ਦਉ ਸੁਣੇ ਜੋਗ ਜੋ ਤਨ ਭੇਦ ਸੁਣੇ ਸ਼ਾਸ ਮ੍ਰਿਤ ਭੇਦ ਨਾਨਕ ਭਗਤ ਸਤਾ ਵਿਗਾਸ ਭਾਵ ਕਾ ਨਾਸ ਸੁਣਿਆ ਸਤਸੰਦੋ ਗਿਆਰ ਨੂੰ ਸੁਣਿਆ ਸਰ ਕਾਸ਼ ਨਾਰ ਨੂੰ ਸੁਣਿਆ ਪੜ ਪੜ ਪਾਵੈ ਮਾਂ ਨੂੰ ਲਾਗੈ ਸਹਿਜ ਤਿਆਰ ਨੂੰ ਨਾਨਕ ਭਗਤ ਸਦਾ ਵਿਗਾਸ ਨੇ ਤੂੰ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾਇਨ ਸੁਣਿਆ ਮੁਖਸ਼ਾਲਾ ਹਨੁਮਾਨ ਸੁਣਿਆ ਜੋਗ ਜੋਗਤਨ ਭੇਦ ਸੁਣਿਆ ਸ਼ਾਸਤ ਵੇਦ ਨਾਲ ਭਗਤ ਸਦਾ ਵਿਗਾਸ ਨੇ ਤੂੰ ਪਾਪ ਕਾ ਨਾਸ਼ ਸੁਣਿਆ ਸਤਿਗੁਣ ਤੋਂ ਗਿਆਨ ਸੁਣਿਆ ਅਰਸਰ ਕਾਸ਼ ਨਾਰ ਨੂੰ ਸੁਣਿਆ ਪੜ ਪੜ ਪਾਵੈ ਮਾਂ ਨੂੰ ਸੁਣਿਆ ਲਾਗੈ ਸਹਿਜ ਤਿਆਰ ਨੂੰ ਨਾਨਕ ਭਗਤ ਸਦਾ ਵਿਗਾਸ ਨੇ ਤੂੰ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਵਿਗਾਸ ਨੇ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੋ ਸੁਣਿਆ ਆਤੋ ਵੈਸ ਗਾਹੋ ਨਾਨਕ ਭਗਤ ਸਦਾ ਵਿਗਾਸ ਪਾਪ ਕਾ ਨਾਸ਼ ਨੇ ਕੀ ਗਤ ਕਹੀ ਚਾਹੇ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਿਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਿਰੰਜਨ ਹੋਏ ਜੇ ਕੋ ਮਨ ਮਨ ਕੋਈ ਮੰਨੈ ਸੁਰ ਧੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੁਟਾ ਨਾ ਖਾਏ ਮਨ ਜਮ ਕੈ ਸਾਥ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਮਨ ਕੋਏ ਮੰਨੈ ਮਾਰਗ ਠੱਕ ਨ ਪਾਏ ਮੰਨੈ ਪਥਨੋਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵੈ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰਹ ਤਾਰੀ ਗੁਰ ਸਿੱਖੋ ਮੰਨੈ ਨਾਨਕ ਭਾਵੈ ਨ ਭੈਕੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਹੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਭਾਵ ਨਿਰਗੈ ਮਾਨ ਪੰਚੇ ਸੋਹੈ ਦਰ ਰਾਜਾਰ ਨੂੰ ਪੰਚਾਂ ਕਾ ਗੁਰਿਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨ ਕੁਮਾਰ ਭੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਤੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਧਵੜਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਨਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਨਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਛਾਲੇ ਰੂਪ ਕੀਤੀ ਦਾ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਵਿਲੱਖ ਦਰੀਆ ਕੁਦਰਤ ਕਵਨ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਫਲਿਕਾਰ ਤਾ ਸਲਾਮ ਤੇ ਨਿਰੰਕਾਰ ਅਸੰਖ ਜਾਪ ਸੰਖ ਭਾਓ ਅਸੰਖ ਪੂਜਾ ਸੰਖ ਤਾ ਬਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਪਤੀ ਸੰਖ ਦਾ ਤਾਰ ਅਸੰਖ ਸੂਰ ਮਹਾਪਾਕਾਰ ਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਫਲਿਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਸੰਖ ਮੂਰਖੰਦ ਕੋਰ ਸੰਖ ਚੋਰ ਰਾਮ ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਅਲ ਪਾਏ ਸੰਖ ਪਾਪੀ ਪਾਪ ਕਰ ਜਾਏ ਚਾਰ ਵਾਰ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਫਲਿਕਾਰ ਸਦਾ ਸਲਾਮ ਤੇ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਵਕਰੀ ਨਾਵ ਕਿੱਸਾ ਲਾ ਕਰੀ ਗਿਆਨ ਕੀਤ ਗਾਹ ਕਰੀ ਲਿਖਣ ਬੋਲਣ ਬਾਵ ਨੂੰ ਅੱਖਾਂ ਸਰ ਸੰਯੋਗ ਵਖਾਣ
ਜਿਨੇ ਲਿਖੇ ਤਸਰ ਨਾ ਹੋਏ ਜੇ ਫਰਮਾਏ ਤੇ ਉੱਤੇ ਪਾ ਹੋਏ ਜਿੱਤਾ ਕੀਤਾ ਤੇਤਾ ਨਾ ਉਮਨ ਨਾ ਬਨ ਉਥਾਓ ਕੁਦਰਤ ਕਵਨ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਦਾ ਸਾਮ ਸੰਕਾਰ ਭਰੀਆ ਤਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੋਤ ਪ੍ਰੀਤੀ ਕੱਪੜ ਹੋਏ ਦੇ ਸਾ ਗੂਣ ਲਈ ਅਹ ਧੋਏ ਪ੍ਰੀਆ ਮਤ ਭਾਪਾਂ ਕਹਿ ਸੰਗ ਧੋਪੈ ਨਾ ਵਹਿ ਕਹਿ ਰੰਗ ਆਪਣੀ ਪਾਪੀਆਂ ਕਰਨਾ ਹੀ ਕਰ ਕਰ ਕਰਨਾ ਲਿਖੈ ਜਾਓ ਆਪੇ ਬੀਜਾ ਪੇ ਖਾਓ ਨਾਨਕ ਮੈਂ ਆਵੋ ਜਾਓ ਧੀਰ ਤਬ ਦਇਆ ਦਾ ਦਾਨ ਜੇ ਕੋ ਪਾਵੈ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਕੀਰਤ ਮਨਾਓ ਸਭ ਤੀਰ ਮੈਂ ਨਾਹੀਂ ਹੋਏ ਵਣਗੁਣ ਕੀਤੀ ਭਗਤ ਨਾ ਹੋਏ ਸਵਸਥ ਹੱਥ ਪਾਣੀ ਪਰਮਾਓ ਜਾਓ ਕਵਨ ਸੁਵੇਲਾ ਵਕਤ ਕਵਨ ਕਵਨ ਕਵਨ ਵਾਰ ਕਵਨ ਸਿਰ ਮਾਹ ਕਵਨ ਜਿਤ ਹੋਵਾ ਕਾਰ ਵਿਲ ਨਾ ਪਾਈ ਪੰਡਿਤ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਤਤਵਾਰ ਨਾ ਜੋਗੀ ਜਾਣੈ ਤਤਵਾਰ ਨਾ ਜੋਗੀ ਜਾਣੈ ਤਮਾਹੋ ਨਾ ਕੋਈ ਜਾ ਕਰਤਾ ਸਿਰ ਟਿਕੋ ਸਾਜੇ ਆਪੇ ਜਾਣੈ ਸੋਈ ਕਵ ਕਰ ਆਖਾ ਕਵਸਾ ਲਾਹੀ ਕਿਉਂ ਵਰਨੀ ਕਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵਾਹੇ ਨਾਨਕ ਜੀ ਕੋ ਆਪੋ ਜਾਣਾ ਕਿਆ ਗਿਆ ਨਾ ਸੋ ਹੈ ਪਾਤਾਲ ਨਾ ਪਾਤਾਲ ਲਾਗੂ ਆਗਾਸ ਨਾ ਆਗਾਸ ਕੋੜ ਕੋੜ ਕਪਾਲ ਤੱਕੇ ਵੇਦ ਕਹਿਣ ਕਵਾਤ ਸਹਿ ਛੋਟਾ ਰੱਖਣ ਕਿਤੇ ਬਸ ਲੋਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਜਾ ਕੀਆ ਪੇ ਜਾਣਾ ਆਪ ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤਾਂ ਵਾਪ ਵੈ ਸਮੰਦ ਨਾ ਜਾਣੀਆਂ ਸਮੰਦ ਸਾ ਸੁਲਤਾਨ ਗ੍ਰਹਿ ਸਿੱਧੀ ਮਾਲ ਧਨ ਕੀੜੀ ਧੋਲਣਾ ਹੋਵਣ ਜਿਤ ਮਨ ਹੋਣਾ ਵਿਸਰੈ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਨ ਦੇਣ ਅਨੰਤ ਅੰਤ ਨਾ ਵਿਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰਾ ਵਾਰ ਅੰਤ ਕਾਰਨ ਕੀਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਈ ਤਾਂ ਸੂਚੇ ਕਹੋ ਜਾਣੈ ਸੋਏ ਜੇ ਵਡਾਵ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਣਾ ਤੁਮਾਏ ਕੀਤੇ ਮੰਗੈ ਜੋ ਤੋ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਆਏ ਖਾਏ ਕਿਤੇ ਦੁੱਖ ਭੁਗ ਸਦ ਮਾਰੇ ਪਿਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੱਖ ਪਾਏ ਹੋ ਜਾਣਾ ਜਿੱਤੀਆਂ ਮੁਏ ਖਾਏ ਆਪੇ ਜਾਣੇ ਆਪੇ ਦੇ ਆਖਾਂ ਛੇ ਫੇ ਕਈ ਕੇ ਜਿਸ ਨੂੰ ਬਖਸ਼ੇ ਸਭ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਮਲਾ ਬ ਮਲ ਲਾਜਾਹੇ ਮਲ ਭਾਈ ਮਲਾ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਬਲਾਏ ਆਖਾਂ ਵੇਦ ਪਾਠ ਪੁਰਾਣ ਆਖ ਪੜ੍ਹੇ ਕਰ ਵਖਿਆ ਆਖਾਂ ਬ੍ਰਹਮੇ ਆਖਾਂ ਹਿੰਦੂ ਆਖਾਂ ਗੋਪੀ ਤੈ ਗੋਬਿੰਦੂ ਆਖਾਂ ਈਸ਼ਰ ਆਖਾਂ ਸਿੱਧੂ ਆਖਾਂ ਕੀਤੀ ਕੀਤੀ ਬੁੱਧ ਆਖਾਂ ਦਾਨ ਆਖਾਂ ਦੇਵ ਆਖਾਂ ਸੁਰ ਨਰ ਮੁਨ ਜਨ ਸੇਵ ਕਿਤੇ ਆਖਾਂ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕਈ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਹ ਵਾਰਾਂ ਗਾਹ ਵਾਰ ਸੋ ਦਰ ਕਿਆ ਸੋ ਕਰਕੇ ਜਿਤ ਬੈ ਸਰਬ ਸੰਭਾਲੇ ਵਾਜੀ ਨਾ ਦੁਨੀ ਕੋ ਸੰਖ ਕਿਤੇ ਵਾਵ ਨਹਾਰੇ ਕਿਤੇ ਰਾਗ ਭਰੀ ਸੌ ਕਹੀਏ ਨਾ ਕਿਤੇ ਗਾਵ ਨਹਾਰੇ ਗਾਵੈ ਤੋਂ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਛਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈਂਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਗ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਸ ਪਾਇਆਲੇ ਗਾਵਨ ਰਤਨ ਪਾਏ ਤੇਰੇ ਆਸਾ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤ ਨਾ ਆਵਨ ਨਾਨਕ ਅਭਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਵਡਿਆਈ ਜੋਤ ਜਬ ਤੁਸੀਂ ਵਡਿਆਈ ਜੋਤ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਚਰਮ ਪਥੋੜੀ ਧਿਆਨ ਕਰੇ ਬਭੂਤ ਕਿੱਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥ
ਸਗਲ ਜਮਾਤੀ ਮਨ ਜਿੱਤੈ ਜਗ ਜੀਤ ਆਦੇਸ ਤਸਾਇਆ ਦੇਸ ਵਾਦ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਖਟਖਟ ਵਾਜਨ ਆਦਿ ਆਪ ਨਾਥ ਨਾਥੀ ਸਭ ਜਾ ਕੀਰਤ ਸਦਵਰਾ ਸਾਧੁ ਸੰਜੋਗ ਅਭਯੋਗ ਦੋਇ ਕਰ ਤਲਾਵ ਲੇਖਿਆ ਵੈ ਭਾਗ ਆਦੇਸ ਤਸਾਇਆ ਦੇਸ ਆਦਿ ਨੀਲ ਨਾਦ ਨਾਹਤ ਜੋਗ ਜੁਗ ਏਕੋ ਵੇਸ ਏਕਾ ਮਾਹੀ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਸੰਸਾਰਿਕ ਭੰਡਾਰੀ ਅਖਲਾਈ ਦੀ ਬਾਨ ਜਬਤ ਪਾਵਤ ਵਚਲਾਵੈ ਜਬ ਹੋਵੈ ਪੁਰਮਾਨ ਹੋਵੇ ਨਾ ਨਦਰ ਨਾ ਆਵੈ ਬਹੁਤ ਵਡਾਨਾ ਦੇਸ ਉਤਸਾਇਆ ਦੇਸ ਵਾਧੁ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਅਸਨ ਲੋਇ ਲੋਇ ਭੰਡਾਰ ਜੁਗ ਪਾਇਆ ਸੁਖਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਉਤਸਾਇਆ ਦੇਸ ਵਾਧੁ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਾਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਇੱਕ ਨਾਮ ਜਗਦੀਸ਼ ਹੋਏ ਤਰਾਏ ਪਥ ਪੌੜੀਆਂ ਚੜੀਆ ਹੋਇਆ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਈਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜੈ ਠੀਸ ਆਖਣ ਜੋ ਚੁਪੈਨ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਨਾ ਕੋਈ ਰਾਤੀ ਰੁਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸਵੇਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕੋ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਚ ਪ੍ਰਭਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਈ ਨਾਨਕ ਗਾਇਆ ਜਾਪੈ ਜਾਈ ਧਰਮ ਖੰਡ ਕਾ ਧਰਮ ਗਿਆਨ ਖੰਡ ਕਾਕੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਖੜੀਆਂ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਅੰਧ ਚੰਦਸੁਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਨ ਰਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡਾ ਗਿਆਨ ਪ੍ਰਚੰਡ ਆਦਿ ਵਿਨੋਦ ਆਨੰਦ ਕਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਖੜੀਏ ਬਹੁਤ ਜਾਹੇ ਜੇ ਕੋ ਕਹਿ ਪੁੱਛਿਆ ਪੁਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਤ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਸੀਤਾ ਮਹਿਮਾ ਬਾਹੇ ਤਾ ਕਿ ਰੂਪ ਜਾਏ ਨਾ ਮਰਨ ਠਾਕੇ ਜਾਏ ਜਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋਕ ਰਹਿ ਨਾ ਸੱਚਾ ਹੋਏ ਸਤਖੰਡ ਹੰਕਾਰ ਕਰ ਕਰ ਵਿਖੇ ਨਜ਼ਰ ਠਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਦਾ ਨਾ ਅੰਤ ਤਿੱਥੇ ਲੋਹ ਲੋਹ ਆਕਾਰ ਜਿਵ ਜਿਵੈ ਤੁਕਾਰ ਵੇਖੈ ਵਿਖਸੈ ਕਰ ਵਿਚਾਰੂ ਨਾਨ ਕਥਨਾ ਕਰੜਾ ਸਾਰ ਜਦ ਪਹਾਰ ਚਾਰ ਭਾਉ ਭਾਂਡਾ ਪਾਉ ਟਾਲ ਖੜੀ ਹੈ ਸ਼ਬਦ ਸੱਚੀ ਟਕਸਾਲ ਜਨ ਕੋ ਨਦਰ ਕਰਮ ਧਨਕਾਰ ਨਾਨਕਰੀ ਨਦਰ ਠਾਲ ਲੋਕ ਪਵਨ ਗੁਰੂ ਭਾਣ ਪਿਤਾ ਮਾਤਾ ਧਰਤ ਮਤ ਦਿਵਸ ਰਾਤ ਵਿਦਾਈ ਤਾਇਆ ਖੇਲੈ ਸ਼ਕਲ ਜਗ ਚੰਗਿਆਈਆਂ ਬੁਰਿਆਈ ਵਾਚੈ ਧਰਮ ਕਰਮੀ ਆਪੋ ਆਪਣੀ ਨੀੜੈ ਕੀ ਜਿਨੀ ਨਾਮ ਚਾਹਿਆ ਗਏ ਜਗ ਜਗਾਲੂ ਨਾਨਕ ਦੇ ਚਲੀ ਕੀਤੀ ਕੀ ਨਾਲ ਜਿਨੀ ਨਾਮ ਤੇ ਆਇਆ ਗਏ ਪਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਪਾਕ ਪਾਤਸ਼ਾਹ ਦਸਵੀਂ ਛਪਾ ਛੰਦ ਤੋਂ ਪ੍ਰਸਾਦ ਚੱਕਰ ਜਿਹਨ ਵਰਨ ਜਾਤਰ ਪਾਤ ਨੈਨ ਜੇ ਰੂਪ ਰੰਗ ਕਰ ਰੇਖ ਪੇ ਕੋ ਕਹਿ ਨ ਸਕੇ ਚਲ ਮੂਰਤਨ ਪਉ ਪ੍ਰਕਾਸ਼ ਸੋਚ ਕਹੀਜੈ ਕੋਟ ਇੰਦਰ ਇੰਦਰਾਂ ਸ਼ਾਹ ਸ਼ਾਹਾਨ ਗਨੀਜੈ ਤ੍ਰਿਪਵਨ ਮੀਪ ਸੁਰ ਨਰ ਅਸੁਰ ਨਿਤ ਨਿਤ ਬੰਧਨ ਕਹਿ ਤੋ ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨ ਮਤ ਜੰਗ ਪ੍ਰਜਾਤ ਚੰਦ ਨਮਸਤ ਅੰਕਾਲੇ ਨਮਸਤ ਅੰਕਿਰ ਪਾਲੇ ਨਮਸਤ ਰੂਪੇ ਨਮਸਤ ਨੁਪੇ ਨਮਸਤ ਭੇਕੇ ਨਮਸਤ ਲੇਖੇ ਨਮਸਤ ਅੰਕਾਏ ਨਮਸਤ ਜਾਏ ਨਮਸਤ ਗੰਜੇ ਨਮਸਤ ਪੰਜੇ ਨਮਸਤ ਨਾਮ ਨਮਸਤ ਠਾਮੇ ਨਮਸਤ ਕਰਮ ਨਮਸਤ ਧਰਮ ਨਮਸਤ ਨਾਮ ਨਮਸਤ ਧਾਮ ਨਮਸਤ ਜੀਤੇ ਨਮਸਤ ਪੀਤੇ ਨਮਸਤ ਬਾਹਿ ਨਮਸਤ ਢਾਹੇ ਨਮਸਤ ਨੀਲੇ ਨਮਸਤ ਅਨਾਦੇ ਨਮਸਤ ਸ਼ੇਦੇ ਨਮਸਤ ਗਾਦੇ ਨਮਸਤ ਗੰਜੇ ਨਮਸਤ ਪੰਜੇ ਨਮਸਤ ਦਾਰੇ ਨਮਸਤ ਪਾਰੀ ਨਮਸਤ ਸੁਖੇ ਨਮਸਤ ਨੇਕੇ ਨਮਸਤ ਪੂਤੀ ਨਮਸਤ ਜੁਕੀ ਨਮਸਤ ਕਰਮੀ ਨਮਸਤ ਪਰਮੇ
ਨਮਸਤਨਰ ਦੇਸੀ, ਨਮਸਤਨਰ ਪੇਸ਼ੀ, ਨਮਸਤਨਰ ਨਾਮੀ, ਨਮਸਤਨਰ ਕਾਮੀ, ਨਮਸਤਨਰ ਤਾਤੀ, ਨਮਸਤਨਰ ਕਾਤੀ, ਨਮਸਤਨਰ ਤੂਤੀ, ਨਮਸਤਨਰ ਪੁੱਤੀ, ਨਮਸਤਨਰ ਲੋਕੀ, ਨਮਸਤਨਰ ਸ਼ੋਕੀ, ਨਮਸਤਨਰ ਤਾਪੀ, ਨਮਸਤਨਰ ਤਾਪੀ, ਨਮਸਤਨਰ ਮਾਨੀ, ਨਮਸਤਨਰ ਧਾਨੀ, ਨਮਸਤਨਰ ਗਾਈ, ਨਮਸਤਨਰ ਬਾਹੀ, ਨਮਸਤਨਰ ਵਰਗੀ, ਨਮਸਤਨਰ ਸਰਗੀ, ਨਮਸਤਨਰ ਭੋਗੀ, ਨਮਸਤਨਰ ਸਯੋਗੀ, ਨਮਸਤਨਰ ਰੰਗੀ, ਨਮਸਤਨਰ ਭੋਗੀ, ਨਮਸਤਨ ਗਮੀ, ਨਮਸਤਨ ਸਰਮੀ, ਨਮਸਤਨ ਜਲਾਸ਼ਰੀ, ਨਮਸਤਨ ਰਾਸ਼ਰੀ, ਨਮਸਤਨ ਜਾਤੀ, ਨਮਸਤਨ ਪਾਤੀ, ਨਮਸਤਨ ਵਜਬੀ, ਨਮਸਤਨ ਵਜਬੀ, ਦੇਸੀ ਦੇਸੀ, ਨਮਸਤਨ ਪੇਸੀ, ਨਮਸਤਨ ਰਤਾਮੀ, ਨਮਸਤਨ ਬਾਮੀ, ਨਮ ਸਰਬਕਾਲੀ, ਨਮ ਸਰਬਦਿਆਲੀ, ਨਮ ਸਰਬ ਰੂਪੀ, ਨਮ ਸਰਬੂਪੀ, ਨਮ ਸਰਬਖਾਪੀ, ਨਮ ਸਰਬਥਾਪੀ, ਨਮ ਸਰਬਕਾਲੀ, ਨਮ ਸਰਬਪਾਲੀ, ਨਮਸਤ ਦੇਵੇ, ਨਮਸਤਨ ਪੀਵੇ, ਨਮਸਤਨ ਜਨਮੀ, ਨਮਸਤਨ ਸੁਪਰਮੀ, ਨਮ ਸਰਬ ਗਾਉਣੀ, ਨਮ ਸਰਬ ਪਾਉਣੀ, ਨਮ ਸਰਬ ਰੰਗੀ, ਨਮ ਸਰਬ ਪੰਕੀ, ਨਮ ਕਾਲ ਕਾਲੀ, ਨਮਸਤ ਜਾਲੀ, ਨਮਸਤੰ ਵਰਣੀ, ਨਮਸਤੰ ਮਰਣੀ, ਨਮਸਤੰ ਜਰਾਰ, ਨਮਸਤੰ ਕਰਤਾਰ, ਨਮ ਸਰਬਦੰਤੀ, ਨਮੋਸਤਾ ਬੰਦੀ, ਨਮਸਤੰ ਸਾਖੀ, ਨਮਸਤੰ ਬਾਕੀ, ਨਮਸਤੰ ਕਰੀਮੀ, ਨਮਸਤੰ ਨਮਸਤੰ ਕਰੀਮੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੀ, ਨਮਸਤੰ ਮਹੰਤੀ, ਨਮਸਤ ਸਰਾਗੀ, ਨਮਸਤੰ ਸੁਹਾਗੀ, ਨਮੋ ਸਰਬ ਸੁਖ, ਨਮ ਸਰਬ ਪੋਖ, ਨਮ ਸਰਬ ਕਰਤਾ, ਨਮ ਸਰਬ ਹਰਤਾ, ਨਮ ਜੋਗ ਜੋਗੀ, ਨਮ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਜਾਤੀ ਸੰਤੋ ਪ੍ਰਸਾਦ, ਅਰੂਪ ਹੈ, ਨੂਪ ਹੈ, ਜੋ ਹੈ, ਪੋ ਹੈ, ਲੇਖ ਹੈ, ਪੇਖ ਹੈ, ਨਾਮ ਹੈ, ਕਾਮ ਹੈ, ਦੇਹ ਹੈ, ਪੇ ਹੈ, ਜੀਤ ਹੈ, ਪੀਤ ਤਰਮਾਨ ਨਿਧਾਨ ਤ੍ਰਿਵਰਗ ਹੈ, ਸਰਗ ਹੈ, ਅਨੀਲ ਹੈ, ਨਾਦ ਹੈ, ਜੇ ਹੈ, ਜਾਦ ਹੈ, ਜਨਮ ਹੈ, ਵਰਣ ਹੈ, ਪੂਤ ਹੈ, ਭਰਨ ਹੈ, ਗੰਜ ਹੈ, ਪੰਜ ਹੈ, ਚੂਜ ਹੈ, ਚੰਜ ਹੈ, ਮੀਖ ਹੈ, ਫੀਕ ਹੈ, ਤੰਤ ਹੈ, ਬੰਦ ਹੈ, ਤ੍ਰਿਭੁਜ ਹੈ, ਸ਼ੂਜ ਹੈ, ਕਾਲ ਹੈ, ਜਾਲ ਹੈ, ਲਾ ਹੈ, ਜਹਾਂ, ਅਨੰਤ ਹੈ, ਮੰਤ ਹੈ, ਲੀਖਨ, ਸ੍ਰੀਖਨ, ਰਲਾ, ਮੈਂ, ਸ਼ਾਮ ਹੈ, ਗਮ ਹੈ, ਜਮ ਹੈ, ਭੂਤ ਹੈ, ਛੂਤ ਹੈ, ਅਲੋਕ ਹੈ, ਸ਼ੋਕ ਹੈ, ਕਰਮ ਹੈ, ਭਰਮ ਹੈ, ਜੀਤ ਹੈ, ਭੀਤ ਹੈ, ਬਹਾ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਨੇਕ ਹੈ, ਫਰੀਕ ਹੈ, ਭਜੰਗ ਪ੍ਰਜਾ ਛੰਦ, ਨਵ ਸਰਬਾਨੀ, ਸਪਸ਼ਟੀ, ਨਿਧਾਨੀ, ਨਵ ਦੇਵ ਦੇਵੇ, ਅਪੇਕੀ, ਅਪੇਵੇ, ਨਵ ਕਲ ਕਾਲੇ, ਨਵ ਸਰ ਪਾਲੇ, ਨਵ ਸਰ ਗਾਉਣੇ, ਨਵ ਸਰ ਪਾਉਣੇ, ਅੰਗੀ, ਅਨਾਤੀ, ਨਿਰੰਗੀ, ਪਰਮਾਤੇ, ਨਵ ਭਾਨ ਭਾਨੇ, ਨਵ ਮਨ ਮਾਨੇ, ਨੂੰ ਰੋਗ ਰੋਗੇ, ਨਮੋ ਭਾਨ ਭਾਨੇ, ਨਵ ਮਨ ਮਨ, ਨਵ ਚੰਦਰ ਚੰਦਰੇ, ਨਵ ਭਾਨ ਭਾਨੇ, ਨਵ ਕੀਤੇ ਕੀਤੇ, ਨਵ ਧਨ ਧਨ, ਨਵ ਨਿਰਥ ਨਿਰਤੇ, ਨਵ ਨਾਦ ਨਾਦੇ, ਨਵ ਪਾਨ ਪਾਨੀ, ਨਵ ਬਾਦ ਬਾਦੀ, ਅਨੰਕੀ, ਨਾਮ, ਸਮਸਤੀ ਸਰੂਪੇ, ਪ੍ਰਭੰਗੀ, ਪ੍ਰਮਾਤੀ, ਸਮਸਤੀ ਬਪੁੱਤੇ, ਕਲੰਕ ਬਿਨਾਂ ਨਿਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ੂ ਪਰਮ ਰੂਪੇ, ਨਮ ਜੋਗ ਜੋਗੇ ਸੂ ਪਰਮ ਬਿਰਧੇ, ਨਮੋ ਰਾਜ ਰਾਜੇਸ਼ੂ ਪਰਮ ਬਿਰਧੇ, ਨਮੋ ਸ਼ਸਤਰ ਬਾਣੀ, ਨਮੋ ਅਸਤਰ ਬਾਣੀ, ਨਮ ਪਰਮ ਗਤਾ, ਨਮੋ ਲੋਕ ਮਾਤਾ, ਏਕੀ ਪਰਮੀ ਭੋਗੀ ਭੁਗਤੇ, ਨਮੋ ਜੋਗ ਜੋਗੇ ਸਵਰਮ ਪਰਮ ਜੁਗਤੇ, ਨਮੋ ਨਤ ਨਾਰਾਇਣ ਗੁਰੂ ਕਰਮ, ਨਮ ਪ੍ਰੇਤਾ ਪ੍ਰੇਤ ਦੇਵੀ ਸੁਧਰਮੇ, ਨਵ ਰੋਗ ਅਰਥਾ, ਨਵ ਰਾਗ ਰੂਪੇ, ਨਮ ਸ਼ਾਹ ਸ਼ਾਗ, ਨਵ ਭੂ ਭੂਪੇ, ਨਮੋ ਦਾਨ ਦਾਨੀ, ਨਵ ਮਨ ਮਾਨ, ਨਵ ਰੋਗ ਰੋਗੇ, ਨਮਸਤ ਸ਼ਨਾਨੀ, ਨਵ ਮੰਤਰ ਮੰਤਰ, ਨਮ ਜੰਤਰ ਜੰਤਰ, ਨਮੋ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾ ਨਾਸਤੰ ਪ੍ਰਣਾਸੀ, ਨੂੰ ਕਿਰੂਪੇ ਸਮਸਤ ਨਿਵਾਸੀ, ਸਦਾ ਸਿੱਧਦਾ ਬੁੱਧਾ ਬ੍ਰਿਧ ਕਰਤਾ, ਆਦੋ ਔਰ ਅਰਧੰਗ ਅਗੰਗੋਗ ਹਰਤਾ, ਪਰਮ ਪਰਮ ਪਰਮੇਸ਼ਰ ਪੁਰਸ਼ ਪਾਲੰਗ, ਸਦਾ ਸਰਬਦਾ ਸਦਾ ਤਦਿਆਲ, ਵੇਦੀ ਵੇਦੀ ਨਾਮ ਕਾਮ, ਸਮਸਤ ਪਰਾਜੀ, ਸਮਸਤ ਸਾਮ, ਰਾਜੋ ਚਾਚਰੀ, ਸ਼ਾਂ ਚਲੇ ਹੈ, ਚਲੇ ਹੈ, ਪੀਤ ਹੈ, ਪੇ ਹੈ, ਪ੍ਰਭੂ ਹੈ, ਜੋ ਹੈ, ਦੇਸ ਹੈ, ਪੀਸ ਹੈ, ਭਜੰਗ ਪ੍ਰਜਾ ਛੰਦ, ਗਾਦੀ ਅਬਾਦੀ ਨੰਦੀ ਸਰੂਪੇ, ਨਵ ਸਰਮਾਨੀ, ਸਮਸਤ ਨਿਧਾਨੀ, ਨਮਸਤ ਨਾਥੀ, ਨਮਸਤ ਪਰਮਾਥੀ, ਨਮਸਤ ਕੰਜੀ, ਨਮਸਤ ਪੰਜੀ, ਨਮਸਤ ਕਾਲੀ, ਨਮਸਤ ਪਾਲੀ, ਨਵ ਸਰਬ ਦੇਸੇ, ਨਵ ਸਰਬ ਪੇਸੇ, ਨਵ ਰਾਜ ਰਾਜੇ, ਨਵ ਸਾਜ, ਨਵ ਸ਼ਾਸ਼ਾਹ, ਨਵ ਨਵ ਗੀਤ ਕੀਤੇ, ਨਵ ਪ੍ਰੀਤ ਪ੍ਰੀਤੇ, ਨਵ ਰੋਖ ਰੋਖੇ, ਨਵ ਸੁਖ ਸੁਖੀ, ਨਮੋ ਸਰਬ ਰੋਗੇ, ਨਮ ਸਰਬ ਭੋਗੇ, ਨਮ ਸਰਬ ਜੀਤੰਗ, ਨਮ ਸਰਬ ਪੀਤੰਗ, ਨਮ ਸਰਬ ਗਿਆਨੰਗ, ਨਮ ਪਰਮ ਤਾਰੰਗ, ਨਮ ਸਰਬ ਮੰਤਰੰਗ, ਨਮ ਸਰਬ ਜੰਤਰੰਗ, ਨਮ ਸਰਬ ਦ੍ਰਿਸ਼ੰਗ, ਨਮ ਸਰਬ ਕ੍ਰਿਸ਼ੰਗ, ਨਮ ਸਰਬ ਰੰਗੀ ਤ੍ਰਿਪੰਕੀ ਅਨੰਗੀ, ਨਮੋ ਜੀਵ ਜੀਵੰਗ, ਨਮ ਬੀਜ ਬੀਜੇ, ਖਿਜੇ ਬੀਜੇ, ਸਮਸਤੰਗ ਬ੍ਰਸਤ ਜੇ ਕਿਰਪਾਲੰਗ, ਸੁਪੇ ਕੁਕਰਮ ਪ੍ਰਣਾਸ਼ਕੀ, ਸਦਾ ਸਰਬਧਾਰੇ, ਸਦਿੰਗ ਨਿਵਾਸੀ, ਕਿਰਪਾ ਸ਼ੰਤੋ ਪ੍ਰਸਾਦ, ਅੰਮ੍ਰਿਤ ਕਰਮੀ, ਅੰਮ੍ਰਿਤ ਧਰਮੇ, ਖਲ ਜੋਗੀ, ਚਲ ਭੋਗੇ, ਚਲ ਰਾਜੇ, ਚਲ ਸਾਜੇ, ਖਲ ਧਰਮ ਕਰਮ, ਸਰਮਦਾਤਾ, ਸਰਮਗਾਤਾ, ਸਰਮਾਨੀ, ਸਰਭਮਾਨੀ, ਸਰਵੰ ਪ੍ਰਾਣੰ, ਸਰਵੰ ਤਰਾਨੰ, ਸਰਵੰ ਮੁਕਤਾ, ਸਰਵੰ ਜੁਗਤਾ, ਸਰਵੰ ਦੇਵੰ, ਸਰਵੰ ਦੇਵੰ, ਸਰਵੰ ਕਾਲੇ, ਸਰਵੰ ਪਾਰੇ, ਲੁਵਾਲ ਛੰਦੋ ਪ੍ਰਸਾਦ, ਆਦ ਰੂਪ, ਆਦ ਮੂਰਤ, ਜੋਨ ਪੁਰਖ ਪਾਰੋ, ਸਰਵੰਤਰ ਮਾਨ ਦੇ ਪੇ ਵਾਦ ਉਦਾਰ, ਸਰਵਾਲਕ, ਸਰਵ ਕਾਲਕ, ਸਰਵ ਕੋਪਨ ਕਾਲ, ਜਤ ਤਤਬ ਰਾਜ ਅਵਦੋ ਤੁਰ ਪ੍ਰਸਾਲ, ਨਾਮ ਠਾਉਣ ਜਾਤ ਜਕ ਰੂਪ ਰੰਗ, ਨਰੇਖ ਆਦ ਪੁਰਖ ਧਾਰ, ਜੋ ਨਾਦ ਸੇਖ, ਦੇਸ ਔਰ ਨਾ ਭੇਜ ਜਾ ਕਰੂ ਪ੍ਰੇਖ ਨਾ ਰਾਗ, ਜਤ ਤਤ ਦਿਸਾ ਵਿਸਾ ਫੈਲਿਓ ਅਨ ਰਾਗ, ਨਾਮ ਕਾਮ ਬੀਨ ਕੇ ਕਥਾ ਮੁਨ ਜਾਏ, ਸਰਵ ਮਾਨਸ ਪਤਰ ਮਾਨਸ ਤੈ ਮੰਤਾਈ, ਏਕ ਮੂਰਤ ਨੇ ਦਰਸ਼ਨ ਖੇਲ ਖਿਲਾਂਤ ਹੋ ਫੇਕ, ਦੇ ਪਿਉ ਨ ਜਾਣੀ ਬੇਦ ਔਰ ਕੇ ਬੂਰ ਪ੍ਰੰਗ, ਨਾ ਜਾਤ ਪਾਸ ਜਾਣੀ ਗੇ ਜੇਵ, ਸਾਤ ਮਾਤ ਨ ਜਾਤ ਚਾਕਰ, ਜਨਮ ਮਰਨ ਬੀਨ ਚੱਕਰ, ਬਕੋ ਫਰ ਜਤ ਚਾਕੋ, ਮਾਨੀ ਪਰਤੀ ਲੋਕ ਚੌਦਾਂ ਹੈ, ਬਿਖ ਜਗ ਜਾਪ ਜੀ ਜਾਪ,
ਆਦਿ ਦੇਵਨਾਦ ਮੂਰਤਾ ਪਿਓ ਸਭਾ ਜੇ ਥਾ ਪਰਮ ਰੂਪ ਨੀਤ ਮੂਲ ਪੂਰਨ ਪੁਰਖ ਅਪਾਰ ਸਰਬ ਸਿਰ ਉੱਚ ਸੰਭਵ ਗੜ ਨਿਰਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ਼ ਧਰਮ ਤਾਮ ਸੁਪਰਮ ਰਹਿ ਤੋ ਪੂਤ ਲੱਖ ਪੇਸ ਵੰਗ ਰੰਗ ਨਰੰਗ ਜਾ ਕੇ ਜਾਤ ਪਤਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਤ ਦਾ ਕਾਮ ਆਪ ਰੂਪ ਮੀਕਾਨ ਉਸਤਿਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੋਤ ਅੰਗਹੀਨ ਭੰਗ ਨਦ ਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਅਪਾਰ ਸਰਬਗੰਤਾ ਸਰਬੰਤਾ ਸਰਬਤੀਨ ਭੇਖ ਸਰਬ ਸ਼ਸਤਰ ਨ ਜਾਨੀ ਜੀ ਰੂਪ ਰੰਗ ਰੇਖ ਪਰਮਵੀਰ ਪੁਰਾਣ ਜਾ ਕੇ ਨਿਤ ਭਗਤ ਨਿਤ ਕੋਰ ਸਿੰਘ ਪੁਰਾਣ ਸ਼ਸਤਰ ਨਾਇਬ ਚਤ ਮਦ ਪਾਰ ਸੰਤੋ ਪ੍ਰਸਾਦ ਗੁਣ ਗਨ ਦਰ ਮਹਿਮਾ ਪਾਰਾਸਨ ਭਗਵਾਨ ਅੰਗਨ ਪ੍ਰਕਾਸ਼ ਨਿਸ਼ਦਨ ਅਨਾਸ਼ ਆਜਾਨ ਬਾਹੂ ਸ਼ਾਹਨ ਸ਼ਾਹ ਰਾਜਾਨ ਰਪਾਨ ਰਾਜ ਪਾਨਾਨ ਪਾਂਦੇ ਬਾਂਦੇ ਪਾ ਮਹਾਨ ਇੰਦਰਾਨ ਬਾਰਾਨ ਬਾਰੰਕਾਨ ਰੰਕਾਲਾਨ ਕਾਲ ਅਨਪੁਤੰਗਾ ਬਾ ਭੰਗਤ ਮਿਤ ਪਾਰੁ ਗੁਣ ਕਨ ਉਦਾਰ ਮੁਨ ਕਨ ਪ੍ਰਣਾ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਾਤਿ ਅਖੰਡ ਅਲਿਸ਼ ਕਰਮ ਦ੍ਰਿਸ਼ ਧਰਮ ਸਰਬਾ ਪ੍ਰਣੰਡ ਅੰਡਨ ਭੰਡ ਜਾ ਤ੍ਰਿ ਸੰਤੁ ਪ੍ਰਸਾਦ ਗੁਬਿੰਦੇ ਮੁਕੰਦੇ ਉਦਾਰੀ ਅਪਾਰੀ ਹਰਿਅੰਕਰਿ ਨਿਰਨਾਮੇ ਕਾਮੇ ਭਿਅੰਗ ਪ੍ਰਜਾ ਛੰਦ ਜਿਤ ਚਕਰ ਕਰਤਾ ਜਿਤ ਚਕਰ ਹਰਤਾ ਜਿਤ ਚਕਰ ਦਾਨ ਜਿਤ ਚਕਰ ਜਾਨ ਜਿਤ ਚਕਰ ਵਰਤੀ ਜਿਤ ਚਕਰ ਭਰਤੀ ਜਿਤ ਚਕਰ ਪਾਲੀ ਜਿਤ ਚਕਰ ਕਾਲੀ ਜਿਤ ਚਕਰ ਪਾਸ ਜਿਤ ਚਕਰ ਵਾਸ ਜਿਤ ਚਕਰ ਮਾਨੇ ਹੈ ਜਿਤ ਚਕਰ ਦਾਨੀ ਹੈ ਜਾ ਰਾਜੰਗ ਪ੍ਰਭਾਂਗ ਧਰਮ ਉਤੋਂ ਜਾਏ ਕਿਆ ਸੁਖ ਵਰਣਕ ਸਰਬਾ ਭਰਣਕ ਜਤੰਗ ਛਤਰੰਗ ਛਤਰੀਆਂ ਬ੍ਰਹਮ ਸਰੂਪ ਹੈ ਕਿਆ ਅਨੁਭਵ ਨੁਪ ਹੈ ਕਿਆ ਦੇਵ ਕਿਆ ਭੇਵੀਨ ਅਧੀਨ ਹੈ ਗਿਰੂ ਜੀ ਰਜਾ ਕਰੀ ਮਾਰੀ ਹੱਕ ਪਾਗ ਵੈ ਪਾਕ ਵੈ ਬੰਗਿਆ ਬਲਗੈ ਬੰਗਿਆ ਭੁਲ ਗੁਨਾਹ ਗਿਸ਼ਾ ਅਨਪੈ ਕਾਰਨ ਕੁਰੰਦ ਗੁਰੂ ਜੀ ਦੰਦਾ ਕੇ ਰਾਜ ਕਰੀਮ ਕਰਮ ਕਰੀਮ ਸਰਬੰਗ ਕਲਿੰਗ ਸਰਬੰਗ ਦਨੀ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤ ਰਾਜਾ ਕਿ ਸਰਬਤ ਸਾਜਾ ਕਿ ਸਰਬਤ ਦੀਨਾ ਕਿ ਸਰਬਤ ਰਲੀਨਾ ਕਿ ਸਰਬਤ ਰਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤ ਦੇਸ ਹੈ ਕਿ ਸਰਬਤਰ ਭੇਸ ਹੈ ਇਹ ਸਰਬਤਰ ਕਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਕੀ ਕੇ ਸਰਬਤਰ ਪੇਕੀ ਕੇ ਸਰਬਤਰ ਕਾਜ ਕੇ ਸਰਬਤਰ ਰਾਜਾ ਕੇ ਸਰਬਤਰ ਸੋਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤ ਦੇਸ ਹੈ ਕੇ ਸਰਬਤ ਪੇਸ ਹੈ ਇਹ ਸਰਬਤਰ ਮਾਨਿਆ ਸਦਾ ਵੰਗ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤ ਥਾਪਿਆ ਕੇ ਸਰਬਤਰ ਭਾਨਾ ਕੇ ਸਰਬਤਰ ਮਾਨਾ ਕੇ ਸਰਬਤਰ ਇੰਦਰ ਕੇ ਸਰਬਤ ਚੰਦਰ ਹੈ ਕੇ ਸਰਬੰਗ ਕਲੀਮਕ ਪਰਮ ਫੀਮ ਹੈ ਕਿ ਅਕਲੋ ਲਾਮਕ ਸਾਹਿਬ ਕਲਾਮਕ ਸੁਣੋ ਵਜੋਂ ਤਮਾਮ ਮਲ ਰੁਜੂ ਹੈ ਮਿਸੋ ਸਲਾਮ ਸਲੀ ਕਦ ਮਦਾਮ ਹੈ ਗਨੀ ਮਲ ਸਕਾਸ਼ ਤੇ ਗਰੀਬ ਅਲ ਪਰਸਤ ਹੈ ਬਿਲੰਦਲ ਮਕਾਨ ਜਮੀਨ ਅਲ ਜਮਾਨ ਹੈ ਤਮ ਜਲ ਤਮਾਮ ਮਲ ਰੁਜੂ ਨਿਧਾਨ ਹਰੀ ਫਲ ਜੀ ਮਰ ਜਾਏ ਕਿ ਯਕੀਨ ਹੈ ਅਨੇਕਲ ਤਰੰਗ ਪੀਦ ਹੈ ਭਾਂਗਾ ਜਲ ਨਿਵਾਜ ਹੈ ਗਨੀ ਮਲਕ ਰਾਜ ਹੈ ਨਰਕ ਸਰੂਪ ਹੈ ਮੁਕਤ ਭਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਕਤ ਸੁਦਾ ਹੈ ਸਦਾ ਭੁਕਤ ਸਰੂਪ ਭੇਦੀ ਨੂੰ ਮੈਂ ਸਮਸਤ ਉਪਰਾਜ ਹੈ ਸਦਾ ਸਰਬਸਾਰ ਭਗਤਾਂ ਬਰਗਤਾਂ ਆਸਾਂ ਪ੍ਰਕਾਸ਼ਨ ਚੰਦਾਂ ਲੱਖਾਂ ਦੱਖਾਂ ਲੇਖਾਂ ਭੇਖਾਂ ਟਾਂਗਾ ਸ਼ੰਭਗਾ ਮੈ ਨੀਲਾ ਨਾਦ ਨਿਤ ਸੁਨਤ ਜਾਤ ਜਾਤ ਚਰਪਟ ਸੰਤੋ ਪ੍ਰਸਾਦ ਸਰਬੰਗੰਤਾ ਸਰਬੰਗੰਤਾ ਸਰਬੰਗਾਤਾ ਸਰਬੰਗਾਤਾ ਸਰਬੰਗਰਤਾ ਸਰਬੰਗਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਰ ਸਾਵ ਸੰਤੋ ਪ੍ਰਸਾਦ ਨਮੋ ਨਰਕਨਾਸ਼ ਸਦੈਵੰ ਪ੍ਰਕਾਸ਼ਨ ਨੰਗੰ ਸੁਪੇ ਭੰਗੰ ਭੂਤੇ ਪ੍ਰਮਾਤ ਪ੍ਰਮਾਤੇ ਸਦਾ ਸਰਬ ਸਾਥੀ ਅਗਾਸ ਕੁਪਿਨ ਪਦ ਭੂਤੇ ਨੰਗੀ ਨਾਮੀ ਤ੍ਰਭੰਗੀ ਤ੍ਰਕਾਮਨ ਨਿਰਭੰਗੀ ਸਰੂਪੇ ਸਰਬੰਗੀ ਨਾ ਪੁੱਤਰਣ ਪੁੱਤਰਣ ਸਰਣ ਮਿਤਰਣ ਧਾਤਨ ਮਾਤਨ ਜਾਤਨ ਪਾਤਾ ਸਾਖਮ ਸ਼੍ਰੀ ਕਾਮੇ ਤੋਂ ਵੀ ਕਿ ਸਦੈਵੰ ਪ੍ਰਭਾ ਹੈ ਜੈ ਹੈ ਅਜਾ ਹੈ ਭਗਵਤੀ ਸੰਤੋ ਪ੍ਰਸਾਦ ਜਾ ਹਜ਼ੂਰ ਕੇ ਹਾਜ਼ਰ ਹਜ਼ੂਰ ਹੈ ਮੇਸ ਸਲਾਮ ਸਮਸਤ ਕਲਾਮਕ ਸਾਹਿਬ ਦਿਮਾਗ ਨਾਲ ਚਰਾ ਕਾਮਲ ਕਰੀਮ ਰਾਜ ਕਰੀਮ ਹੈ ਗੁਰੂ ਜੀ ਦਿੰਦਾ ਕਿ ਰਾਜ ਕਰਿੰਦਾ ਕਰੀ ਮੁਲਕ ਮਾਲ ਹੈ ਕੁਸਮ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬ ਵੱਲ ਨਿਵਾਜ ਹੈ ਗਰੀਬ ਵੱਲ ਸ਼ਾਨ ਹੈ ਰਸ ਕਾਰਨਾ ਕਲੰਕ ਪ੍ਰਣਾਸ਼ ਹੈ ਸਮਸਤ ਨਿਵਾਸ ਹੈ ਗੰਜਲ ਗਨੀ ਮਰ ਜਾਇ ਕਰੀ ਮੈਂ ਸਮਸਤ ਜਮਾ ਸਾਹਿਬ ਕਰਾਂ ਪ੍ਰਣਾਸ਼ ਹੈ ਬਹਿਸ ਨਿਵਾਸ ਹੈ ਸਰਬਲ ਗਵਾਨ ਹੈ ਮਿਸਰ ਵਨ ਹੈ ਤਮਾਮ ਤਮੀਜ਼ ਸਮਸਤ ਪਰਮ ਪਰਮੀਸ਼ ਸਮਸਤ ਅਦੀਸ ਹੈ ਦਿਸ ਵੱਲ ਲੇਖਾ ਮਿਸਲ ਪੇਖ ਹੈ
ਜਮੀ ਨਾਲ ਜਾਵਾਂ ਮੇ ਕੋਲ ਹੀਮਾ ਕਰੀ ਮੁਲਕ ਮਾਲਕ ਜ਼ਰੂਰਤ ਮਾਲੰਗ ਚੱਲੰਗ ਪ੍ਰਕਾਸ਼ ਮਿੱਤੋ ਸੁਭਾਸ ਕਿਆ ਜਬ ਸੋਭ ਕੇ ਮਿੱਤੋ ਬਪੂਤ ਹੈ ਕਿ ਮਿੱਤੋ ਬਸੰ ਕਿਆ ਤੁਰਬ ਹੈ ਚੱਲੰਗ ਨੰਗ ਕਿ ਮਿੱਤੋ ਅਪੰਗਾ ਮਦ ਪਾਰਸ਼ ਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਬੰਦਾ ਬਰ ਬਰ ਗਾਂਝਰ ਨਰ ਪਰ ਭਾਜਨ ਪ੍ਰਣਾਮ ਨਮਨ ਸਲਾਮ ਹਰ ਨਰ ਖਣ ਬਰ ਨਰ ਮਨ ਕਨ ਪਵਨ ਆਸਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣੋ ਜਲ ਤਲ ਬੰਦਾ ਮਨ ਅੰਗ ਆਸਨ ਭੰਗ ਮਾ ਬਾਰ ਗਤ ਮਿੱਤੋ ਉਦਾਰ ਜਲ ਥਲ ਮੰਡ ਦਸ ਪਸ ਭੰਡ ਜਲ ਥਲ ਮੰਡ ਦਸ ਪਸ ਬਿਆੰਤ ਅਨ ਪਵਨ ਅਸੋ ਤਰ ਤਰ ਤਰਾਸ ਆ ਜਾਨ ਬਾਹੁ ਵਿਕਸ ਦਾ ਓੰਕਾਰ ਆਦਿ ਕਤਿਨੀ ਨਾਦ ਖਲ ਖਣ ਖਾਲ ਗੁਰ ਬਰ ਅਕਾਲ ਕਰ ਕਰ ਪ੍ਰਣਾਮ ਜਿਤਰ ਨਾਮ ਛਜ ਗਾ ਥਜ ਨਾ ਬਾਤ ਅਨ ਚੰਜ ਗਾ ਤਨ ਰੰਜ ਬਾਤ ਅਨ ਟਟ ਭੰਡਾਰ ਅਨ ਠਠ ਅਪਾਰ ਅਡੀਠ ਧਰਮਤ ਭੀਠ ਕਰ ਮਨ ਬਰਣ ਅਨੰਤ ਦਾਤਾ ਮਹੰਤ ਹਰ ਬੁਲ ਮਾ ਸੰਤੋ ਪ੍ਰਸਾਦ ਪ੍ਰਣਾਲਿਆਂ ਰਖਾਲਿਆਂ ਖਲ ਖੰਡਨ ਹੈ ਮੈਂ ਮੰਡਨ ਜਗਤੀ ਚੁਰਾਂ ਪਰਮੇਸ਼ਵਰਾਂ ਕਲ ਕਾਰਨ ਬ੍ਰਹਮੰਡ ਸੈਖਲ ਖੰਡ ਸੈ ਪ੍ਰਤੀ ਪਰੈ ਕਰੁਣਾ ਕਰੈ ਜਪਾ ਜਾਪੈ ਤਪਾ ਤਾਪ ਅੰਗ੍ਰਿਤਾ ਗ੍ਰਿਤ ਅੰਮ੍ਰਿਤਾ ਅੰਮ੍ਰਿਤਾ ਮ੍ਰਿਤਾ ਕਰੁਣਾ ਕਰੈ ਗ੍ਰਿਤਾ ਗ੍ਰਿਤਾ ਧਰਣੀ ਧਰਿਤਾ ਅੰਮ੍ਰਿਤੇਸ਼ਵਰੈ ਪਰਮੇਸ਼ਵਰੈ ਗ੍ਰਿਤਾ ਗ੍ਰਿਤ ਅੰਮ੍ਰਿਤ ਅੰਮ੍ਰਿਤਾ ਜਪਾ ਗ੍ਰਿਤ ਅੰਮ੍ਰਿਤ ਅੰਮ੍ਰਿਤਾ ਨਰ ਨਾਇਕ ਕਲਕਾਇ ਪਰੈ ਕਰੁਣਾ ਲਿਆ ਨਿਰਪਣਾਇਕ ਸਰਪਾਇਕ ਭੰਜਨ ਹਰ ਗੰਜਨ ਹੈ ਰਪਤਾਪਣ ਜਪ ਜਾਪਣ ਹੈ ਕਲੰਕ੍ਰਿਤ ਹੈ ਸਰਭਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਪ੍ਰਜਾ ਚੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦ ਇੰਦਰੇ ਨਮੋ ਅੰਧਕਾਰ ਨਮ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦ ਨਮੋ ਬੀਜ ਬੀਜੇ ਨਮ ਰਾਸੰਗ ਤਾਮ ਸ਼ਾਂਤ ਰੂਪੇ ਨਮ ਪਰਮ ਤਤੰਗ ਤਤੰਗ ਰੂਪੇ ਨਮ ਜੋਗ ਜੋਗੇ ਨਮ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮ ਧਿਆਨ ਧਿਆਨੀ ਨਮੋ ਜੁਧ ਜੁਧੇ ਨਮ ਗਿਆਨ ਗਿਆਨੀ ਨਮ ਭੋਜ ਭੋਜੇ ਨਮ ਪਾਨ ਪਾਨੇ ਨਮ ਕਲਾ ਕਰਤਾ ਨਮ ਸ਼ਾਂਤ ਰੂਪੇ ਨਮ ਇੰਦਰ ਇੰਦਰ ਨਾਦੰਗ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮ ਆਸਾਸ ਨਮ ਭੰਗ ਭਾਂਗੇ ਭੰਗੀ ਸਰੂਪੇ ਨੰਗੇ ਨਾਮ ਇਤਰ ਭੰਗੀ ਤਲ ਕਾਲ ਨੰਗਿਆ ਕਾਮ ਏਕ ਸ਼੍ਰੀ ਸ਼ਾਂਤ ਜੈ ਲੈ ਭੈ ਭੈ ਭੂ ਅਜਵਨਾਸ਼ ਕਾਸ ਕੰਜ ਪੰਜ ਲੱਖ ਪੱਗ ਕਾਲ ਚਾਰੋ ਲੇਖ ਭੇਖੋ ਨਾਮ ਕਾਮ ਕਾਟ ਆ ਨਾਤੀ ਪੋਤੀ ਜੋਨੀ ਮੋਨੀ ਨਾਰਾਗਿ ਨਰੰਗੀ ਨਰੂਪੀ ਨਿਰੇਖੇ ਕਰਮ ਕਰਮ ਸੰਜੇ ਲੇਖੇ ਭਜੰਗ ਪ੍ਰਜਾ ਛੰਦ ਮਸਲ ਪ੍ਰਣਾਮ ਇਸ ਮਸਲ ਪ੍ਰਣਾਸ਼ੇ ਗੰਜਲ ਨਾਮ ਇਸ ਮਸਲ ਨਿਵਾਸੀ ਨਰਕਾਮ ਭੂਤੇ ਇਸ ਮਸਲ ਸੂਪੇ ਕੋ ਕਰਮ ਪ੍ਰਣਾਸ਼ ਕਰਮ ਭੂਤੇ ਸਦਾ ਸੱਚ ਦਾਨ ਸੰਗ ਪ੍ਰਣਾਸ਼ੀ ਕਰਿ ਮੁਲਕ ਨੇ ਦਸ ਮਸਲ ਨਿਵਾਸੀ ਜਾਇ ਪੁਤਕ ਜਾਇ ਬਗਨੀਮੇ ਹਰੀਅੰ ਕਰੀ ਕਰੀ ਮਲੇ ਰਹੀਮੇ ਚਤ ਚੱਕਰ ਵਰਤੀ ਚਤ ਚੱਕਰ ਭੁਗਤੇ ਸਵੰਭਵ ਸਵੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਭੂਤੇ ਸਦਾ ਅੰਗ ਸੰਗੇ ਅਭੰਗੰਗ ਬਭੂਤੇ ਕੋ ਅੰਕਾ ਪ੍ਰਸਾਦ ਪਾਤ ਕੇ ਦਸਮ ਚੋਪਤਸ ਹੋਈਏ ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਘਰ ਜੋਗ ਜੇਤੀ ਗਈ ਸੂਰ ਸਰਾਧਨ ਸੁਧ ਸਤਾਦਕ ਸੰਤਮ ਦੀ ਕਪਤੀ ਗਈ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਪੂਰਨ ਦੇਖ ਪ੍ਰਾਣ ਪਤੀ ਗਈ ਭਗਵਾਨ ਕੀ ਭਾਈ ਕਿਰਪਾ ਹੋ ਕੀ ਕਰਤੀ ਬਨੇ ਕਰਤੀ ਗਈ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਰੰਗ ਸੁਧ ਤੂਫਾਨ ਗਾਉਣ ਕੁਜਾਤ ਸਵਾਰੀ ਭਾਰੀ ਭਜਨ ਕੋ ਭਲੇ ਬਦਨ ਆਵ ਜਾਤ ਵਿਚਾਰੀ ਚੇਤੇ ਭੈ ਦੁਕਾ ਭੈ ਭੂਪ ਤੰਦ ਕੋ ਨਾਗੀ ਪਾਏ ਭਤਾਰ ਜੀਤ ਪਰੈ ਸਭ ਦੇ ਸਥਾਨ ਕੋ ਬਾਦ ਫੁੱਲ ਪ੍ਰਦੰਗ ਨਗਾਰੀ ਗੁੰਜ ਤੂੜ ਜਾਣ ਰਾਜ ਹਜ਼ਾਰੀ ਉਦਭ ਭਗਵਾਨ ਕੇ ਭੂਪਤ ਕੌਣ ਕਨੈ ਨਿਜਾਤ ਵਿਚਾਰੀ ਬਸ ਭਗਵਾਨ ਭਜੇ ਬਿਨੰਦ ਪਹੁੰਚ ਕੇ ਤਮ ਸੁਧਾਰੀ ਤੀਰਥ ਨਾਂ ਦਇਆ ਦਮਦਾਨ ਸਿੰਘ ਮਨੇ ਮਨੇ ਪ੍ਰਸਿੱਖਾ ਹੈ ਵੇਦ ਪੁਰਾਣ ਕੇ ਦੇਵ ਕੁਰਾਨ ਜਮੀਨ ਜਮਾਨ ਸਮਾਨ ਕੇ ਪੇਖਾ ਹੈ ਪੌਣ ਆਹਾਰ ਜਤ ਜਾ ਤਾਰ ਸਭ ਜੱਜ ਹਜ਼ਾਰ ਕੇ ਦੇਖਾ ਹੈ ਸਿਰ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਨੇ ਕਰਨ ਲਿਖਾ ਹੈ ਉਦ ਸੁਭਾਦਰਾਂ ਤੋਂ ਦਬਾਅ ਸਾਹ ਸੁਨਾ ਦਰ ਜਾਣ ਦਾ ਲੈ ਗਈ ਭਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖ ਲੈ ਨਾ ਹਲਾਂਗੀ ਦੂਰ ਰੀਨ ਕਰੋੜ ਮਵਾਸ ਮਾਤਮ ਤੰਗ ਮਾਨ ਮਲਾਂਗੀ ਕਿਰਪਾ ਸਿਰ ਭਗਵਾਨ ਕਿਰਪਾ ਬਣ ਤਾਗ ਜਹਾਨ ਤਾਨ ਚੱਲਾਂਗੀ ਵੀਰੋ ਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਤਾਰ ਪਈਆ ਹੋਰ ਦੇਸ ਬਲਿੰਦ ਮਵਾਸ ਮਾਤ ਜਾਣ ਕੇ ਮਾਨ ਮਲਈਆ ਗਾੜੀ ਗਡਾਣ ਕਤੂੜ ਪਾਰ ਸੁਭਾਤ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੁਛ ਸਰਨਾਇਕ ਚਾਚ ਕਨੇਕ ਸੁਵੇਕ ਦਵਈਆ ਦਾਨੋ ਦੇਵ ਨੰਦਨ ਖਾਤਰ ਭਗਵਾਨ ਜਪੈਂਗੀ ਜੀਵ ਜਿਤ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੀ ਪਨ ਪ੍ਰਤਾਪਨ ਪਾਠ ਜੈ ਤਨ ਭਾਪਨ ਕੇ ਬਹੁ ਪੰਜ ਤਪੈਂਗੀ ਆਸਮੋ ਪ੍ਰਸੰਨ ਫਿਰੈ ਜਗ ਸਕਰ ਸਾਹਿਬ ਅਵਲੋਕ ਤਪੈਂਗੀ ਮਾਰਵਿੰਦਰ ਗਿੰਦਰ ਨਿਰਾਤ ਬਚੰਤ ਲੋਕ ਰਾਜ ਕਰੇਂਗੀ ਕੋਟ ਇਸ਼ਨਾਨ ਗਜਾਤ ਗਦਾਨਿਕ ਸਵੰਬਰ ਸਾਜ ਭਰੈਂਗੀ ਬ੍ਰਹਮੇਸ਼ਵਰ ਬਸਪਤ ਕੀ ਪਤੰਤ ਪਦ ਜਮ ਪਾਸ ਭਰੈਂਗੀ ਜੇ ਨਰ ਸ੍ਰੀਪਤ ਕੀ ਪ੍ਰਸਹਿ ਪਾਗ ਤੇ ਨਾ ਫਿਰ ਨਾ ਦੇਹ ਧਰਾਂਗੇ ਕਾ ਭੈ ਦੋ ਲੋਚਨ ਕਹਿ ਬੈਠ ਜਾਓ ਬਖ ਧਿਆਨ ਲਗਾਇਓ ਨਾਥ ਫਿਰ ਲਈ ਸਤ ਸੁੰਦਰ ਲੋਕ ਗਯੋ ਪਰਲੋਕ ਗਵਾਇਓ ਬਾਸ ਕੀ ਬਖ ਧਿਆਨ ਬੈਠ ਕੇ ਐਸੇ ਹੀ ਐਸੇ ਸਪੈਸ ਬਿਤਾਇਓ
ਸਾਚ ਕਹੋ ਸੁਣ ਲਿਓ ਸਭਾ ਜਨ ਪ੍ਰੇਮ ਕੀ ਉਤਨੀ ਪ੍ਰਪਾਯੋ ਕਾਹੂ ਪਾਹਨ ਪੂਛ ਧਰਿਓ ਸਰ ਕਾਹੂ ਡੰਗਰ ਲਟਕਾਯੋ ਕਾਹੂ ਲੱਖਰ ਵਜ ਕੇ ਸ਼ਮ ਕਾਹੂ ਪਿਆ ਪਾਯੋ ਕੋ ਪ੍ਰਧਾਨ ਕੋ ਪ੍ਰਧਾਨ ਆਯੋ ਪੂਰ ਕਿਰਿਆ ਔਰ ਜੋ ਸਾਬੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਯੋ ਕੋ ਬਤਾਨ ਕੋ ਪੂਜਿਤ ਹੈ ਆਪਸ ਕੋ ਮਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਔਰ ਜੋ ਸਾਬੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਯੋ ਓਅੰਕਾਰ ਵਾਹਿਗੁਰੂ ਫਤਿਹ ਪਾਤਸ਼ਾਹ ਕਬੇ ਬਾਜ ਬੇਨਤੀ ਚਾਹੋ ਭਈ ਹਮਰੀ ਕਰੋ ਹਾਥ ਦਾ ਰੱਜਾ ਪੂਰਨ ਸਭ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤ ਪਾਰ ਹਮਰੇ ਦੁਰ ਸਭਾ ਤੁਮ ਕਾਬੂ ਆਪ ਆਦਮ ਹੋਏ ਬਚਾਵੋ ਸੁਖੀ ਵਸੈ ਮੁਰੂ ਪਰਿਵਾਰ ਆਓ ਸੇਵ ਸਭਾ ਕਰਤਾ ਰਹੋ ਹੋਰ ਚਰਜ ਕਰਦਾ ਕਰੀਐ ਸਭ ਦਰਨ ਕੋ ਵਾਸ ਕਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀਆ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਤੁਮ ਤੇ ਪਾਉਂ ਸੇਵ ਸਿਖੋ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੀ ਮਾਰੀ ਆ ਫਾਦਮ ਬਜੈ ਬਰੀਐ ਮਰਨ ਕਾਲ ਕਾ ਤਰਾਸ ਕਰੀਐ ਉਜੋ ਸਦਾ ਹਮਾਰੀ ਪਛਤਾਓ ਇਸਤਰੀ ਸੋਚੋ ਕਰੀਓ ਰਚਾਓ ਰਾਖ ਲਿਉ ਰਖ ਨਹਾਰੇ ਸਾਹਿਬ ਸੰਤਾਇ ਪਿਆਰੀ ਦੀਨ ਬੰਧ ਦੁਸ਼ਮਣ ਕੀ ਹੰਤਾ ਤੁਮ ਪ੍ਰੀ ਚਤਨ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਬਪ ਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਲਾ ਨਮਸਕਾਰ ਹੈ ਦਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਜਚਨ ਉਪਜਾਇਓ ਆਦੰਤ ਕਾ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਪੀਰ ਪਛਾਣਾ ਖਟ ਖਟ ਕੇ ਪਟ ਪਟ ਕੀ ਜਾਣਾ ਜਾਵਤ ਖਰ ਖਰਾ ਕਰਤਾ ਰਾਵ ਪ੍ਰਜਾ ਤਰਤਵ ਦੇ ਪਾਰਾ ਜਾਵਾ ਖਰ ਕਰ ਤੋ ਕਬੂ ਤੋ ਮੈਂ ਮਿਲ ਦੇ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰ ਹੈ ਆਪਾ ਜੋ ਚਾਰੇ ਤੁਮ ਸਭ ਈਥੇ ਰਹਿਤ ਨਿਰਾਲਮ ਜਾਨ ਵੇਦ ਵੇਦ ਆਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਵਾਧੋ ਨੀਲੋ ਨਾਦੋ ਸੰਭ ਆਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾਹ ਨਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਭੈ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਹੋਏ ਤੀਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਵਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪ ਸਰੂਪਾ ਰੰਗ ਕਹਿਉ ਰਾਪ ਕਹੀ ਭੂਪਾ ਅੰਡ ਜੇਰ ਸਹਿਤ ਜਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੂੰ ਫੁਲ ਰਾਜਾ ਹੋਇ ਬੈਠਾ ਕਹੂੰ ਸੰਭਾਇ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਬ ਬਾ ਜੁਗਾ ਸਰੂ ਸੰਜੰਬ ਅਬ ਰਚਾ ਮੀ ਤੁਮ ਕਰੋ ਸਿੱਖੋ ਬਾਰ ਸੰਗ ਕਰੋ ਦੁਸ਼ਟ ਜਿਤੇ ਉਠ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਆਸ ਤੋ ਜਬ ਸ਼ਰਣੀ ਪਰੀ ਤਿਨਕੇ ਦੁਸ਼ਟ ਦੁਖ ਹੋਆ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਨਕੇ ਤੁਮ ਸੰਕਟ ਸਵਤਾਰੀ ਜੋ ਕਲ ਕੋ ਕੁਬਾਰ ਤਿਆ ਹੈ ਤਾਂ ਕਿ ਕਾਰਨ ਨਿਕਟਨੇ ਆਇਆ ਹੈ ਰਚਾ ਹੋਈ ਤਾਹੀ ਸਭ ਕਾਲਾ ਦੁਸ਼ਟ ਰਿਸ਼ਟ ਰੇ ਤਤਕਾਲਾ ਕਿਰਪਾ ਦ੍ਰਿਸ਼ ਤੰਜਾਈ ਨਿਹਾਰ ਹੋ ਤਾਂ ਕਿ ਤਾਵ ਤਨ ਕੁਮਾਰ ਹੋ ਰਿਦ ਸ਼ਿਦ ਕਰਮੋ ਸਭ ਹੋਈ ਦੁਸ਼ਟਾ ਛੋ ਸਕੈ ਨਾ ਕੋਈ ਇੱਕ ਬਾਰ ਜੰਤ ਮੈਂ ਸੁਭਾਰਾ ਕਾਲ ਫਾਸਤੀ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਾਰ ਦੁਸ਼ਟ ਤੋਕ ਤੇ ਰਹਾ ਖੜ ਕੇ ਤੁਮੈਂ ਸ਼ਰਨ ਤਿਹਾਰੀ ਆਪ ਆਦਾ ਲਿਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਅੜ ਕੇ ਤੁਮੈਂ ਸ਼ਰਨ ਤਿਹਾਰੀ ਆਪ ਆਦਾ ਲਿਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਕੀਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਨਾਈਆਂ ਸ਼ਬਦ ਉਤਾਂ ਗਾਵੋ ਹਰੀ ਪੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰ ਨਾਂਗੀਕਾਰੋ ਕਰੀ ਤੇਰਾ ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਤਲਾ ਤੇਰੀ ਨਾ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋਂ ਜਿਸ ਦੀਆਂ ਵੱਡੇ ਆਈਆਂ ਕਹਿ ਨਾਨਕ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਜ ਦੂਤ ਦਵਾਸ ਕੀਤੇ ਕਾਲ ਖੰਡ ਕੁਮਾਰੇ ਆ ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤ ਕਰਨ ਦਵਾਜੀ ਸਾਚੀ ਲਿਵੈ ਬੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀ ਆ ਤੁਦ ਬਾਜ ਸਮਰਥ ਕੋਈ ਨਾ
ਕਿਰਪਾ ਕਰ ਬਾਰੀਆ ਇਸ ਨੂੰ ਹੋਰ ਥਾਉ ਨਾ ਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੇ ਬਾਜੋ ਕਿਆ ਕਰੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣੀਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਕਿਲਵ ਕੱਟੇ ਗਿਆਨ ਅਨਸਾਰਿਆ ਅੰਦਰੋ ਜਨ ਕਾ ਮੁਤ ਕਾ ਸ਼ਬਦ ਤੇ ਸਵਾਰੀਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਸੂ ਦੇ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰਿਆ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਦੈ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਣਾ ਪਾਵਈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਿਆ ਵੋ ਸੰਤ ਪਿਆਰੇ ਉਹ ਕਥ ਕੇ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਹਿ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਨਿਉ ਗੁਰੂ ਕੀ ਰਗਾਉ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਮਨ ਚੰਚਲਾ ਚਤਰਾਈ ਕਿਨੈ ਨ ਪਾਇਆ ਚਤਰਾਈ ਨਾ ਪਾਇਆ ਕਿਨੈ ਸੁਣ ਮਨ ਮੇਰੇ ਆਏ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੇ ਨਾ ਕੀਤੀ ਜੰਠ ਗੌਲੀ ਪਾਈਆ ਕੁਰਬਾਨ ਕੀਤਾ ਤੁਸਾਂ ਬੇਟੋ ਜਨਮੋ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਨਾਲ ਕਿਉਂ ਚਿੱਤ ਲਾਈਏ ਸਖਾ ਮੂਲੇ ਨਾ ਖਿੱਚੇ ਤੇ ਤੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਣੇ ਤੇਰਾ ਆਪਣਾ ਆਪ ਨੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਖਵਾਕ ਵਖਾਣੇ ਆਖਾਂ ਤਾਂ ਵੇਖਿਆ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹਿ ਨਾਨਕ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਪੂਰਨ ਅਰਮ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤਪੁਰ ਤੇ ਪਾਇਆ ਪਾਇਆ ਅੰਮ੍ਰਿਤਪੁਰ ਕਿਰਪਾ ਕੀ ਨਹੀਂ ਸੱਚਾ ਮਨ ਵਸਾਇਆ ਜੀ ਜਨ ਸਭ ਦੁੱਧ ਪਾਇਕ ਵੇਖ ਪਰਸਨ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਆਪ ਤੁਟਾ ਤਨ ਅੰਮ੍ਰਿਤਪੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਅਨਿਰਾਲੀ ਭਗਤਾਂ ਕੇਰੀ ਵਿਖ ਮਾਰਗ ਚੱਲਣਾ ਲਭ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ

ਨਾਮ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤ ਪਿਤਾ ਕੁਟੰਬ ਸਹਿਤ ਪਵਿੱਤ ਸੰਗ ਸਭਾਈ ਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰਾ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀ ਨਾ ਕਿ ਸੰਜਮ ਹੋਤਾ ਜਾਏ ਮਨ ਧੋਵੇ ਸ਼ਬਦ ਲਾਗ ਵਰਸ ਰਹੋ ਲਾਏ ਕਹਿ ਨਾਨਕ ਗੁਰਪ੍ਰਸਾਦ ਹੀ ਸਹਿਜ ਉਪਜੈ ਸਹਿਸਾ ਵਜਾਏ ਜੀਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਐ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਣੈ ਨਾ ਹੀ ਫਿਰ ਜਾ ਬੇਤਾਲਿਆ ਕਹਿ ਨਾਨਕ ਜਨ ਸੱਚ ਸਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਉੜਕੀ ਸੋਈ ਪਹੁੰਚੈ ਨਾ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਕੱਟਿਆ ਫਲੀ ਸੇ ਵਨਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੀ ਜੇ ਕੁਸੈ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਹਿ ਕੋਈ ਜੀਓ ਰਹਿ ਗੁਰੂ ਨਾਲੀ ਗੁਰ ਕੇ ਚਰਨ ਹਟੈ ਧਿਆਇ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰਬਨ ਅਵਰਨ ਜਾਣਾ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਬਾਵਾ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਾਬੇ ਕੀਆਂ ਜਾਏ ਨਿਕ ਚੂ ਨੀ ਭਰਮਾ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸੁਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੰਭਾਣੀ ਪੀਵੋ ਅੰਮ੍ਰਿਤ ਸਦਾ ਰਹੋ ਪਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨ ਕਰੈ ਰਸਨਾ ਕਹਿਆ ਕਛਮਾ ਜਾਣੀ ਕਿਤ ਜਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾਨਾ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾ ਗਾਏ ਹੋ ਅਸਮਾਓ ਸ਼ਬਦ ਸਿੱਧੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੀ ਰਤਨ ਆਪੇ ਜਿਤਨ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਕਦਾ ਉਪਾਏ ਕ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮੁਖ ਸਹਿ ਬਜਾਏ ਥੋੜੀ ਬੰਧਨ ਹੋਵੇ ਮੁੱਖ ਸ਼ਬਦ ਮਨ ਵਸਾਏ ਗੁਰਮੁਖ ਜੀ ਸੁਣੋ ਆਪ ਕਰੀ ਸੋ ਹੋਵੇ ਕਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੀ ਤੱਤ ਸਾਰ ਨਾ ਜਾਣੀ ਤੱਤ ਸਾਰ ਨਾ ਜਾਣੀ ਗੁਰੂ ਬਾਜੋ ਤੱਤ ਸਾਰ ਨਾ ਜਾਣੀ ਦੇਹ ਗੁਣੀ ਸਤਾਰ ਭਰਮ ਸੁਤਾ ਸਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਾ ਅੰਮ੍ਰਿਤ ਬਾਣੀ ਕਹਿ ਨਾਨਕ ਸੁ ਤੱਤ ਪਾਏ ਸਨਵਾਦਨ ਹਰ ਲਿਵਲਾ ਗਏ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾ ਵੇ ਉਸਨੂੰ ਕਿਉਂ ਪੋਏ ਨਾ ਸਕੀ ਜਿਸ ਨੂੰ ਆਪਣੀ ਲਵਲਾ ਵਈ ਆਪਣੀ ਲਵਾ ਪਿਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਰਦਾਤਾ ਸੁੱਖ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਦਾ ਖੇਲ ਰਚਾਇਆ ਜਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਅਗਲ ਛੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਜਿੱਤਰ ਵਿਸਰਿਆ ਮੁੱਖ ਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਾ ਮੁੱਲ ਨਾ ਪਾਇਆ ਜਾਏ ਮੁੱਲ ਨਾ ਐਸਾ ਸਤਿਗੁਰੂ ਜੇ ਮਿਲਾ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਮਿਲ ਰਹਿ ਵਸੈ ਮਨ ਆਏ ਹਰ ਆਪ ਮੁੱਲ ਕੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੈ ਪਾਏ ਹਰ ਰਾਸ ਹਰ ਹਰ ਜਪਿਓ ਤੰਤ ਨਾ ਮਿਲਿਆ ਜਨ ਹਰਾ ਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਨਜਾਰਾ ਹੀ ਰਸਨਾ ਤੁਮਾਰ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿੱਤਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਆ ਹਰ ਰਸ ਪੜ੍ਹਨ ਨਾ ਲਾ ਗਿਆ ਏ ਹੋ ਹਰ ਰਸ ਕਰਮੀ ਪਾਈ ਹੈ ਸਤਿਗੁਰੂ ਮਿਲੈ ਜਿਸ ਆਏ ਕਹਿ ਨਾਨਕ ਹੋਰਾਂ ਨੇ ਰਸਾ ਵਿਸਰੇ ਜਾਰ ਵਸੈ ਮਨ ਆਏ ਸਰੀਰਾ ਮੇਰੇ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮਾਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਾਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗੁਰੂ ਮੰਦਰ ਬਣਿਆ ਰਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਹ ਪਾਈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾ ਪਾਈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਜਗ ਮਾਏ ਕਹਿ ਕਹਿ ਤੂੰ ਕਰਮ ਕਮਾਇਆ ਕਹਿ ਕਰਮ ਕਮਾਇਆ ਤਾਂ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਾਂ ਲਾਇਆ ਇਹ ਨੇਤਰੋ ਮੇਰੇ ਹਰ ਤੁਮੈਂ ਜੋਤਰੀ ਹਰ ਬਨਵਰਨ ਦੇਖੋ ਕੋਈ ਹਰ ਬਨਵਰਨ ਦੇਖੋ ਕੋਈ ਨਦਰੀ ਹਰ ਨਿਹਾਲੇ ਆਇਓ ਵਿਸਤਾਰ ਤੁਮ ਦੇਖਦੇ ਹੋ ਹਰ ਕਾ ਰੂਪ ਨਦਰੀ ਆਇਆ
ਗੁਰਪ੍ਰਸਾਦੀ ਬੁੱਝਿਆ ਜਾਵੇ, ਘਰ ਹੈ ਘਰ ਬਨਾ ਬਰਨਾ ਕੋਈ ਕਹਿ ਨਾ।

ਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ। ਇਸ ਰੱਬ ਨੂੰ ਮੇਰੀ ਸੱਚਾ ਸੁਣਨ ਨੂੰ ਪਠਾਈ, ਸੱਚਾ ਸੁਣਨ ਨੂੰ ਪਠਾਈ, ਸ੍ਰੀ ਲਾਇ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲੱਖ ਬਡਾਣੀ, ਤਾਂ ਕਿ ਗਤ ਕਹੀ ਨਾ ਜਾਈ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚਾ ਸੁਣਨ ਨੂੰ ਪਠਾਈ। ਹਰ ਜੀਵ ਗੁਫਾਂਦ ਰਾਖਾ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਆਉਣ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨਿਕਲਣਾ ਸਮਾਦਾਰ ਦਿਖਾਇਆ, ਤੈ ਅਨੇਕ ਰੂਪ ਨਾਵ ਨਾਵ ਨਿਧ, ਤਿਸਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰਿ ਪਿਆਰੇ, ਜੀਵ ਗੁਫਾਂਦ ਰਾਖਾ, ਵਾਜਾ ਪਾਉਣ ਵਜਾਇਆ, ਜੇ ਸਾਚਾ ਸੋਹਿਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚਾ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ, ਜਦ ਉਤਭਾਵੇ, ਗੁਰਮੁਖ ਜਨਾ ਬੁਝਾਵੇ, ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੀ ਸੋਜਨ ਪਾਵੇ, ਕਹਿ ਨਾਲ ਸੱਚ ਸੋਹਿਲਾ ਸੱਚਾ ਕਰ ਗਾਵੇ, ਅਨ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤਾਜਨ ਭਾਈ ਸਰਸੇ ਪੂਰੇ ਗੁਰ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਫਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਫਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੋਂ ਪਹਿਰ

ਵਾਹਿਗੁਰੂ ਜੀ ਤੁਧ ਆਗੇ ਅਰਦਾਸ ਮਾਰੀ ਜੀਵਨ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ। ਤਾ ਕੋ ਵਿਘਨ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਹੀ ਕਿਉਂ ਕਾਰ ਸੀ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦੁਰ ਸਿਮਰਿਆ, ਕਾਰਨ ਨਾਉਣ ਦਿਆਵੇ ਧਾਏ। ਸਾਹਿਬ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ, ਪੰਸ ਦੇ ਵਾਲੀ ਸਤਿਗੁਰ ਜੀਓ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਚਾਰਾ ਜੂਰ, ਸਰਬ ਕਲਾ ਭਰਪੂਰ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਏ ਤੇਗ ਵਾਹੀ, ਦੇਹ ਕੰਡਟ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕੁਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਥਾਂ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ। ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਫਿਰ ਸਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਜ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੋ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਆਪਣੇ ਪੰਥੇ ਸਦਾ ਸਹਾਇ ਦਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ, ਨੀਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓੜ ਸਤਿਗੁਰੂ, ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀਓ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਆਪ ਜੋ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਅਰਜੋਈ ਪਾਤਸ਼ਾਹ ਜੀਓ, ਸੁਣੋ ਬਨੰਤੀ ਠਾਕੁਰ ਮੇਰੇ, ਜੀ ਜੰਤਰ ਧਾਰੇ, ਰਾਖ ਪੈਜ ਨਾਮ ਆਪਣੇ ਕਰਨ ਖਰਾਬ ਬਨਹਾਰੇ। ਪਾਤਸ਼ਾਹ ਜੀਓ ਆਪ ਜੀ ਕਿਰਪਾ ਬਖਸ਼ਾ ਮੇਰਾ ਕੀਤਿਆਂ, ਪਾਤਸ਼ਾਹ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕੇ, ਨਦਰੀ ਨਦਰ ਨਿਹਾਲ ਕਰਿਓ ਪਾਤਸ਼ਾਹ ਜੀਓ, ਆਪ ਜਾਂ ਕੁਟਾਣ ਕਟੋਛ ਕਰਨਾ ਪਾਤਸ਼ਾਹ, ਕਿਰਪਾ ਬਖਸ਼ਿਆ ਮੇਰਾ ਕੀਤੀਆਂ, ਅੰਮ੍ਰਿਤ ਵੇਲਾ ਬਖਸ਼ਿਆ ਸੱਚੇ ਪਾਤਸ਼ਾਹ, ਨਿਤ ਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ ਜੀਓ। ਨਿਤ ਨੇਮ ਜੀ ਕੀ ਅਰਦਾਸ, ਪਵਿੱਤਰ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਣੀ, ਅੱਗੇ ਤੋਂ ਸੋਚੇ ਸੁਪਸ਼ ਬਾਣੀ, ਅਕਾਗੇ ਬਿਰਤੀ ਸਾਵਧਾਨਤਾ ਨਾਲ ਬਾਣੀ ਪੜ੍ਹਨ ਅਤੇ ਸੁਣਦਾ ਬਲ ਅਤੇ ਬੁੱਧ ਬਖਣੇ ਪਾਤਸ਼ਾਹ, ਕਿਰਪਾ ਕਰੋ ਜੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਹਿ ਧੋਪੇ ਸਵਾਮੀ, ਮਾਨਸ ਕੀ ਗਾਤੇ ਹੀ, ਹਮ ਨੇ ਚੰਗੇ ਬੁਰਾ ਨੇ ਕੋਏ,
प्रणवत नानक तारे सोए पाचा कृपा करनी बे करनी पाचा अगे दसो ते सपच बाने पणते सुनला बल ते बुद्ध बखनी पाया छज कृपा कीती चार पैर रहन अपने भाने सुखा न बतीत करवाई चार पैर अध्ययन आया अचे पाचा कृपा करनी अपने भाने सुखा न बतौना आईया संगत दियाँ दर ते हाजरियाँ प्रवान करियाँ काद में काम लिखे लाने की तिहा भेटा दर ते प्रवान करियाँ दरों करों सचे पाचा जियो पवित्र असीसा बख्शे निहार करना पाचा जियो कृपा किते आप पवित्र चरणा में सचे पाचा पंचम कड़ा प्रसादी देग हाजर आप जी नू प्रवान होवे प्रवान हुई देग संगत बिच पटवाउंदी आग्या बख्शो सचे बिचा करो कृपा आप जी अपने अलाही हुकम बख्श के संगतां नू निहाल करो हुकमां चले समर्था बख्शो सही प्यारे मेल जिन्हां मिलिया तेरा नाम चित आवे नानक नाम चढ़दी कला तेरे पा

ਯੋ ਮੈਂ ਕਿਆ ਮੰਗੂ ਕਿਸ ਤਰ ਨਾ ਰਹਾਈ ਪਰ ਦੀਜੇ ਨਾਮ ਪਿਆਰੀ ਜੀਓ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਬਤ ਹੈ ਦਾਤਾ ਹੋਰ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤੇ ਸਦਾ ਰਹੋ ਰੰਗ ਰਾਤਾ ਬਹੁਤੇ ਫੇਰ ਭੈ ਕਿਰਪਨ ਕੋ ਸਭ ਕਿਛ ਕਿਰਪੈ ਉਹ ਦਿਆਲ ਦਰਸ ਦਿਓ ਆਪਣਾ ਐਸੀ ਬਖਸ਼ ਕਰੀ ਜੈ ਤੁਮ ਦਾਤੇ ਠਾਕੁਰ ਪ੍ਰਿਥ ਪਾਲਕ ਨਾਇਕ ਕਾਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਥ ਪਾਲੋ ਅੰਬਾਰਕ ਤੁਮਰੇ ਧਾਰੇ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੱਜਣ ਸੱਚਾ ਪਾਤਸ਼ਾਹ ਫਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿ

ਗੁਰਤੁੱਠੇ ਆ ਰੰਗ ਚਾੜਿਆ, ਫਿਰ ਬੋੜ ਨਾ ਹੋਵੀ ਭੰਗ, ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰਤੁੱਠੇ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ, ਰਹਾਓ ਮੁੰਦ ਇਆਣੀ ਮਨ ਮੁਖੀ, ਫਿਰ ਆਵਣ ਜਾਣਾ ਅੰਗ, ਹਰ ਪ੍ਰਭ ਚੇਤਨ ਆਇਓ, ਮਨ ਦੂਜਾ ਭਾਉ ਸੈਲੰਗ, ਅਮ ਮੈਲ ਭਰੇ ਦੋ ਚਾਰੀਆ, ਹਰ ਰਾਖੋ ਅੰਗੀ ਅੰਗ, ਗੁਰ ਅੰਮ੍ਰਿਤ ਸਰ ਨਵ ਲਾਇਆ, ਸਭ ਲਾਥੇ ਕਿਲ ਵਿਖ ਪੰਗ, ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਸਨ ਰੰਗ, ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਹੀ ਮਹੱਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਪਰ ਤੁੱਠੇ ਹਰ ਰੰਗ ਚਾੜਿਆ, ਫਿਰ ਬੋਹੜ ਨਾ ਹੋਵੀ ਭੰਗ, ਮੇਰੇ ਮਨ ਹਰ ਰਾਮ ਨਾਮ ਕਾ ਰੰਗ, ਗੁਰਤੁੱਠੇ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ।

ਤੂੰ ਹੀ ਮਹੱਲਾ ਤੀਜਾ ਕਾਬਜ ਸੱਚੇ ਸੱਚ ਸੁਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਮ ਮੈਂ ਸਭ ਕਿਲ ਵਖ ਕਾਟੇ ਸੱਚ ਰਾਖਿਆ ਔਰ ਧਾਰੋ ਔਰ ਧਾਰੇ ਰਾਮ ਸੱਚ ਰਾਖਿਆ ਔਰ ਧਾਰੇ ਸੁਤਰ ਤਾਰੇ ਫਿਰ ਭਵਜਰ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਸੱਚ ਬਾਣੀ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵਾਂ ਸੱਚ ਮਾਵਾਂ ਸੱਚ ਵੇਖੇ ਸੱਚ ਸੋਈ ਨਾਨਕ ਸੱਚਾ ਸੱਚ ਸਾਹਿਬ ਸੱਚ ਸੱਚ ਨਿਸਤਾਰਾ ਹੋਈ ਨਾਨਕ ਸੱਚਾ ਸੱਚ ਸਾਹਿਬ ਸੱਚੀ ਨਾ ਸੱਚ ਨਿਸਤਾਰਾ ਹੋਈ ਸੱਚੇ ਸਤ ਬੁਝਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨਾ ਕੋਈ ਕਰਮ ਨ ਜੂਨੀ ਵਾਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਏ ਪਰਗਾਸਾ ਜਿਨੀ ਸੱਚ ਜਾਤਾ ਤੇ ਸੱਚੇ ਹੋਏ ਅੰਜਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਸ ਘਰ ਹੋਲਾ ਹੋਈ ਰਾਮ ਨਿਰਮਲ ਗੁਣ ਸਾਚੇ ਮਨ ਤਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੇ ਜੋ ਸੱਚ ਕਰੇ ਸੋ ਹੋਈ ਜੈ ਦੇਖਾਂ ਤਾਂ ਸੱਚ ਪਸਰਿਆ ਅਵਰਾਂ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਪਰ ਜਨਮੇ ਦੂਜਾ ਹੋਈ ਨਾਨਕ ਸਭ ਕੁਛ ਆਪ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਉਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਅੰਤ ਘਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸਾਚ ਰਤੇ ਭਗਤ ਕਰਾਂਗੀ ਦੂਜਾ ਰੰਗ ਨਾ ਹੋਈ ਨਾਨਕ ਜਿਸ ਕੋ ਮਸਤਕ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪਰਾਈ ਨਾਨਕ ਜਿਨ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਤੁਹੀ ਮਾਤਾ ਸੱਚਾ ਯੁਗ ਤਾਰੇ ਧਨ ਕੇ ਭਵੇ ਜਿਨ ਸਤਿਗੁਰ ਸੁਹਾਗਨ ਹੋਈ ਰਾਮ ਨੇਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਫਿਰ ਮਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਵਾ ਲੜੀਏ ਹਰ ਪਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੇ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੇ ਕੋਈ ਹਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਇੱਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸੱਚੀ ਸੋਭਾ ਨਾਨਕ ਪਾਵਣ ਰਾਵੇ ਆਪਣਾ ਰਾਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਵਾ ਲੜੀਏ ਹਰ ਬਰ ਦੇ ਮਲਾਏ ਰਾਮ ਆ ਕੇ ਰੰਗ ਰਤੀ ਹੈ ਕਾਮਣ
मर प्रीतम सुख पाए राम, मर प्रीतम सुख पाए सच समाए, सच वरते सब साई, सच्चा संगार करे जन राती, कामन सच समाई, हर सुख दाता शब्द पछाता, कामना लिया कंठ लाए, नानक महली महल पछाने, गुरमती हर पाए, आ धन बाली तुल मेले मेरे प्रभ आप मलाई राम, गुरमती घट चानण होता, प्रभ रहा सब ताई राम, प्रभ रब रहा सब ताई, मन बसाई पूर्व लिखिया पाया, ते सुखाली मेरे प्रभ पाणी, सच संगार बनाया, कामन निर्मल ओमै मल कोई, गुरमत सच समाई, नानक आप मलाई करते, नाम नबे निध पाई, तुही महला तीजा, हर हरे हर गुण गावो, हर गुप्त गुरमुख हर पाए राम।

ਗੁਣ ਗਾਵੋ ਨਾਰੀਆਂ ਕਰੇ ਗੁਰ ਆਗੇ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟੇ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦੀ ਸੁਹਿਲਾ ਹਰ ਹਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੇ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੀ ਜਨ ਨਿਸਥੇ ਘਟ ਘਟ ਸ਼ਬਦ ਸੁਣੀ ਤੇਰੇ ਗੁਣ ਗਾਵੈ ਸਹਿਜ ਮਾਵੈ ਸਭ ਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਤੇਰਾ ਜੇ ਸਤਿਗੁਰ ਹਰ ਮਾਰਗ ਪਾਏ ਸਤਸੰਗਤ ਸੁਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਦ ਜੀਵਨ ਮੁਕਤ ਭਏ ਹਰ ਕੇ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਨ ਦਿਨ ਨਾਮ ਸੰਭਾਲੇ ਗੁਰਸਬ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨ ਪਾਇਆ ਰਾਮ ਗੁਰਮੁਖੇ ਇਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੇ ਦਰ ਸਭ ਜਾਪੇ ਘਰ ਦਰ ਸੱਚਾ ਸੋਏ ਨਾਨਕ ਸੱਚਾ ਸੁਹਿਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਏ ਸੂਹੀ ਮਹਲਾ ਤੀਜਾ ਜੇ ਲੋੜੇ ਵਰ ਬਾਲੜੀਏ ਤਾਂ ਗੁਰਚਰਨੀ ਚਿਤਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨ ਜਾਏ ਰਾਮ ਹਰ ਜੀਉ ਮਰੇ ਨ ਜਾਏ ਗੁਰ ਕੇ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਸੱਚ ਸੰਜਮ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਰਾਵ ਹੈ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਅੰਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਤਨ ਮਹਿਲ ਨ ਰਾਤੀ ਰਾਮ ਤਿਤ ਤਨ ਮਹਿਲ ਨ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਏ ਆਂਦਿਨ ਰਾਵੈ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਪਾਵੇ ਰੰਗ ਰਾਤੇ ਪ੍ਰਭ ਰਾਵੇ ਰੰਗ ਰਾਤੇ ਫਿਰ ਰਾਵੇ ਪਰ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਰ ਪਾਇਆ ਹਰ ਕਾਮਣ ਮਨ ਭਾਣੀ ਆਂਦਿਨ ਗੁਣ ਗਾਵੇ ਨਿਤ ਸਾਚੇ ਕਥੇ ਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸਥਿਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਤਾਰੇ ਰਾਮ ਹਰ ਰਾਖਿਆ ਉਰ ਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ ਸ਼ਬਦ ਸਵਾਰੇ ਸੋਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਤਾਰੇ ਸੋਹਿਲੜਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਹਮਨੀ ਵੀ ਪ੍ਰਭ ਤੂਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰਮੇਲੀ ਬਹੁ ਕਿਰਪਾ ਧਾਰੀ ਹਰ ਕੇ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗਤਿਓਂ ਰਲੀਆਂ ਮਾਣੇ ਸੇਜਸ ਖਾਲੀ ਜਾਂ ਪ੍ਰਭਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਬਡ ਭਾਗੀ ਜੇ ਚੱਲੇ ਸਤਿਗੁਰ ਭਾਏ ਹਮਨੀ ਵੀ ਪ੍ਰਭ ਤੂਚਾ ਕਿਉਂ ਕਰ ਮਿਲਿਆ ਜਾਏ ਰਾਮ ਘਟ ਘਟੇ ਸਭ ਨਾਂ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੇ ਇੱਕ ਨਾ ਮਨ ਅਧਾਰੋ ਰਾਮ
ਇਕ ਨਾ ਮਨ ਅਧਾਰੋ ਸਿਰਜਨ ਹਾਰੋ ਬਡਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਵੇਖੋ ਸਵਾਮੀ ਗੁਰਮੁਖੇ ਅਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਅਵਤਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੇ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਵਾਇਆ ਬਾਸਾ ਬੇਕ ਬੁੱਧੀ ਸੁਖ ਰਹਿਣ ਬਿਆਣੀ ਗੁਰਮਤਿ ਨਾਮ ਪਰਗਾਸਾ ਹਰ ਹਰ ਆਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਚੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਜਵਾ ਬਲਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੇ ਰੋਗ ਪਿਆ ਪਾਉ ਪਾਗਾ ਸਹਿਜੇ ਸਹਿਜ ਮਲਾਇਆ ਕਾਇਆ ਸੀਜ ਗੁਰ ਸ਼ਬਦ ਸਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖਮਾਣੇ ਨਿਤਰ ਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਪਾਉ ਕੁੜਮ ਕੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨ ਨਾਟੀ ਪਖੰਡ ਪਰਮ ਗਵਾਇਆ ਹੋਮੇ ਪੀਰ ਗਈ ਸੁਖ ਪਾਇਆ ਰੋਗਤ ਪਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਗਏ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰ ਮਗ ਨ ਪਾਇਆ ਉੱਜੜ ਪੰਥ ਪਰਮੇ ਗਵਾਰੀ ਕਿਨ ਕਿਨ ਧੱਕੇ ਖਾਇਆ ਆਪੇ ਦਿਆ ਕਰੇ ਪਰਵਦਾਤਾ ਸਤਿਗੁਰ ਪੁਰਖ ਮਲਾਏ ਜਨਮ ਜਨ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸਪਾਏ ਆਇਆ ਲਗਨ ਗਣਾਏ ਹਿਰਦੇ ਤਨ ਮਾਹੀਆ ਬਲਰਾਮ ਜੀਓ ਪੰਡਿਤ ਪਾਦੇ ਆਣਪਤੀ ਬਹਿ ਬਚਾਈਆ ਬਲਰਾਮ ਜੀਓ ਪਤੀ ਵਿਚਾਈ ਮਨ ਬੱਜੀ ਵਧਾਈ ਜਬ ਸਾਜਨ ਸੁਣੇ ਕਰ ਆਏ ਗੁਣੀ ਗਿਆਨੀ ਬਹਿ ਮਤਾ ਪਾਇਆ ਫੇਰੇ ਤਤ ਦਵਾਏ ਬਰ ਪਾਇਆ ਪੁਰਖ ਗਮ ਗੋਚਰ ਸਦ ਨਵਦਨ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਏ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰ ਬਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਬੀਦ ਧਰਮ ਦਿੜੋ ਪਾਪਤ ਜਾਇਆ ਬਲਰਾਮ ਜੀਓ ਧਰਮ ਦਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਸਤਿਗੁਰ ਗੁਰ ਪੂਰਾ ਰਾਧੋ ਸਭ ਕਿਲ ਵੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਬਡ ਭਾਗੇ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੇ ਆਰੰਭ ਕਾਜਰ ਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹੋਮੇ ਮੈਲ ਗਵਾਇਆ ਬਲਰਾਮ ਜੀਓ ਨਿਰਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ ਅੰਤਰ ਬਾਹਰ ਹਰ ਪ੍ਰਭੇਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਏ ਅਨਹਦ ਸ਼ਬਦ ਬਜਾਏ ਹਰ ਤੀਜੜੀ ਲਾਭ ਮਨ ਚਾਉ ਪਿਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਬਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੇ ਹਰ ਬਾਣੀ ਸੰਤ ਜਨਾ ਬਿਡ ਭਾਗੀ ਪਾਇਆ ਹਰ ਕਥੀਏ ਕਥ ਕਹਾਣੀ ਹਿਰਦੇ ਹਰ ਹਰ ਹਰ ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੇ ਮਨ ਬੈਰਾਗ ਜੀਓ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸਪਾਏ ਹਰ ਮਨ ਤਨ ਮੀਠ ਲਾਇਆ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭਾਇਆ ਅੰਦਿਨ ਹਰ ਲਿਵ ਲਾਏ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕਰ ਕਾਜਰ ਚਾਇਆ ਤਨ ਹਿਰਦੇ ਨਾਮ ਵਿਗਾਸੇ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭੇ ਵਿਨਾਸੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੁਖੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਹਿਜ ਸਪਾਏ
ਆਂਦਨ ਭੋਗੇ ਆਂਦਨ ਭੋਗ ਭੋਗੇ ਸੁਖ ਧੋਵੇ ਸ਼ਬਦ ਰਹੇ ਲਿਵਲਾਏ ਵੱਡੇ ਭਾਗ ਗੁਰ ਪੂਰਾ ਪਾਈਏ ਆਂਦਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਪਏ ਵਿਵਿਤ ਸਰੀਰਾ ਦੁਰਮਤ ਮੈਲ ਗਈ ਪਰਮ ਪਾਗਾ ਉਮੈ ਬਿਠੇ ਪੀਰਾ ਅਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਹੋਆ ਵਾਸਾ ਹਰ ਮੰਗਲ ਰਸ ਰਸ ਨਰਸਾਏ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੁਹਾਇਆ ਤਨ ਮਨ ਸਰ ਅਰਪ ਸਰੀਰ ਤਨ ਮਨ ਅਰਪ ਸਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਬਣ ਆਇਆ ਵਿਆਹ ਬਣ ਆਇਆ ਗੁਰਮੁਖ ਹਰ ਪਾਇਆ ਸਾ ਧਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪਸ ਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਵ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨ ਜਾਏ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਏ ਹਰ ਵਾਜੇ ਆ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਇਹਨਸ ਜਪੀ ਸਦਾ ਸਲਾਹੀ ਸੱਚ ਸ਼ਬਦ ਬਿਲਾਈ ਆਂਦਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿੱਧ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵਰ ਨ ਜਾਣੇ ਦੂਜਾ ਸਾਮੇ ਰਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੇ ਰਵ ਰਿਹਾ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਿਵਿਆ ਸੋਏ ਗੁਰਮਤ ਸੱਚ ਪਾਈਏ ਸਹਿਜ ਸਮਾਈਏ ਤਿਸ ਬਿਨੇ ਅਵਰ ਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭਾਵਾਂ ਆਪੇ ਮੇਲ ਮਲਾ ਆਪੇ ਲਏ ਮਲਾਏ ਨਾਨਕ ਸੋ ਪ੍ਰਭ ਸਬਦੇ ਜਾਪੇ ਐਨਸ ਐਨਸ ਨਾਮ ਧਿਆਏ ਇਹੋ ਜੱਗੋ ਦੂਤਰ ਮਨਮੁਖ ਪਾਰ ਨ ਪਾਈ ਰਾਮ ਅੰਤਰੇ ਹੁਮੇ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨ ਪਾਈ ਬਿਰਤਾ ਜਨਮ ਗਵਾਇਆ ਜਬ ਮਗ ਦੁਖ ਪਾਵੇ ਝੂਟਾਂ ਖਾਵੇ ਅੰਤ ਗਿਆ ਪਛਤਾਇਆ ਬਿਨ ਆਵੇ ਕੋ ਬੇਲੀ ਨਾਹੀ ਪੁੱਤ ਕਟੰਬ ਸੁਤ ਪਾਈ ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨ ਜਾਏ ਤੂੰ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤਰ ਧਰੀਏ ਰਾਮ ਸਤਿਗੁਰ ਪਾਏ ਚਲੋ ਜੀਵਤ ਆਏ ਬਮਰੀਏ ਰਾਮ ਜੀਵਤ ਆ ਮਰੀਏ ਭਵ ਜਲ ਧਰੀਏ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡ ਭਾਗੀ ਸੱਚ ਨਾਮ ਲਿਵਲਾਵੈ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਏ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਲਾਏ ਸੂਹੇ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸਨਾ ਬੁਝ ਗਈ ਆਸੇ ਹੂੰ ਮਨ ਤਨ ਦੇਵਾਂ ਸਤਿਗੁਰੇ ਮੈਂ ਮੇਲੇ ਪ੍ਰਭ ਗੁਣ ਤਾਸੇ ਧਨ ਧਨ ਗੁਰੂ ਵੱਡ ਪੁਰਖ ਮੈਂ ਦੱਸੇ ਹਰ ਸਵਾਸੇ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਵੋ ਚਿਰੀ ਬਿਛੁਨਿਆ ਮੇਰ ਸ਼ਬਦ ਗੁਰੂ ਪ੍ਰਭ ਨਾਹਾ ਹੂੰ ਤੁਝ ਵਾਜੋਂ ਖਰੀ ਉਡੀਣੀਆਂ ਜਿਉਂ ਜਲ ਵਿਨ ਮੀਨ ਮਰਾਹਾ ਵੱਡ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਤਾਂ ਮਨ ਦੇ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭਲਾਇਆ ਨਿਤ ਆਸਾ ਮਨ ਚਿਤ ਬਹਿ ਮਨ ਤ੍ਰਿਸ਼ਨਾ ਭੁੱਖ ਲਗਾਇਆ ਅੰਤਾ ਧਨ ਤਰ ਦੇ ਦੱਬਿਆ ਫਿਰ ਬਿਖ ਪਾਲਣ ਗਿਆ ਜਾਂ ਨਾਨਕ ਨਾਮ ਸਲਾਹੇ ਤੂੰ ਬਿਨ ਆਵੇ ਪਚ ਪਚ ਮੋਇਆ ਗੁਰਸੁੰਦਰ ਮੋਹਣ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰਸੁੰਦਰ ਮੋਹਣ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਬੁਝ ਬਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰਦੇਖਤ ਮਨ ਸੁਧਾਰਿਆ ਵੱਡ ਭਾਗੀ ਪਰਵ ਆਏ ਮਿਲ ਜਨ ਨਾਨਕ ਕਿਨ ਕਿਨ ਵਾਰਿਆ ਸੋਈ ਸ਼ੰਤ ਮਹੱਲਾ ਚੌਥਾ ਮਾਰੇ ਹਿਸ ਬੇ ਜਨ ਹੁਮੇ ਬਿਖਿਆ ਜਿਨ ਹਰ ਪ੍ਰਭ ਮਿਲਣਾ ਦਿੱਤੀਆਂ ਦੇ ਕੰਚਨ ਬੇ ਬੰਨੀਆਂ ਇਨ ਹੁਮੇ ਮਾਰ ਬਿਗੁੱਤੀਆਂ
ਮੋਹ ਮਾਇਆ ਵੇ ਸਤ ਕਾਲ ਲਿਖਾ ਇਨ ਮਨਮੁਖ ਮੂੜ ਸੁਜੁੱਤੀਆਂ ਜਾਂ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋਮੇ ਛੁੱਟੀਆਂ ਬਸ ਆਣਿਓ ਵੇ ਜਨ ਇਸ ਮਨ ਕੋ ਮਨ ਬਸੇ ਜਿਉ ਨਿਤ ਪਾਉਂਦਿਆਂ ਦੁਖ ਰਹਿਣ ਬੇ ਵਿਹਾਣੀਆਂ ਨਿਤ ਆਸਾ ਆਸ ਕਰੇਂਦਿਆਂ ਗੁਰ ਪਾਇਆ ਬੇ ਸਤ ਜਨੋ ਮਨ ਆਸ ਪੂਰੀ ਹਰ ਚੌਦਿਆਂ ਜਾਂ ਨਾਨਕ ਪ੍ਰਭ ਦੇ ਮਤੀ ਛੜ ਆਸਾ ਨਿਤ ਸੁਖ ਸੌਂਦਿਆਂ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੜੀ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਲਾਈ ਮੇਰੇ ਮਨ ਤਨ ਲੋਚਾਂ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਬਿਛਾਈ ਜਾਂ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸਪਾਈ ਕਹਿਤ ਸਹਿਜੇ ਹਰ ਪ੍ਰਭੂ ਰਾਮ ਰਾਜਿਆ ਗੁਰਦੱਸੇ ਹਰ ਮਿਲੇ ਮੈਂ ਮਨ ਤਨ ਪ੍ਰੇਮ ਵਿਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੂੰ ਗੁਰ ਬਿਟੋ ਕੋਲ ਕਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੇ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਾਂ ਨਾਨਕ ਹਰ ਮਿਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਹੇ ਦੇਖ ਭਲਾਨਾ ਸੁਣ ਬਾਬਰੇ ਨਿਹੁ ਕੂੜਾ ਲਾਇਓ ਕੰਬਰਗਾਨਾ ਕੂੜੀ ਦੇਖ ਭੁੱਲੋ ਅੰਡ ਲਹੇ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਤੀਵੇ ਲਾਲਾ ਤੁਗਲਾਲਾ ਸਬਦ ਕੀਨ ਗੁਰਮੀਠਾ ਮਿਥਿਆ ਮੋਹੇ ਮਗਨ ਤੀਰਿਆ ਝੂਠ ਸੰਗ ਲਿਪਟਾਨਾ ਨਾਨਕ ਦੀਨ ਸਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਚਲ ਹੰਬ ਵੈਸੇ ਸੁਣ ਪਰਦੇਸੀ ਸਤ ਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਣ ਬੈਰਾਗੇ ਚਰਨ ਪ੍ਰਭੂ ਕਹਿ ਰਹੀ ਹੈ ਇਹ ਮਨ ਦੀਜੇ ਸੰਕ ਇਹੋ ਮਨ ਦੀਜੇ ਸੰਕ ਨ ਕੀਜੇ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਪਵ ਤਾਰਨ ਤੇਰੇ ਕਿਆ ਗੁਣ ਆਖ ਬਖਾਣਾ ਸੁਣ ਬਾਬਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਬਰੇ ਹੰਬ ਵੈਸੀ ਗਰਭ ਗਮਾਨੋ ਨਿਚਲ ਅਬਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮੈਂ ਜੀਵਤ ਮਰੀਏ ਭਵ ਜਲ ਤਰੀਏ ਜੇ ਤੀਜੇ ਕਰਮ ਲਖਿਆ ਸਾ ਗੁਰ ਸਵੀਜੇ ਅੰਮ੍ਰਿਤ ਪੀਜੇ ਜਿਸ ਲਾਵੈ ਸਹਿਜ ਧਿਆਨੋ ਨਾਨਕ ਤਰਨ ਪਿਆ ਹਰ ਦੁਆਰੇ ਹੂੰ ਬਲ ਬਲ ਸਤਿਕਰ ਬਾਨੋ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਬਰੇ ਤਿਉ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਬੜ ਭਾਗੀ ਦਰਸ਼ਨ ਪਾਈਏ ਤਿਉ ਨਿਮਾਣਾ ਸਦਗੁਰਬਾਣਾ ਸਗਲਾ ਆਪ ਮਟਾਈਏ ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜੇ ਪਨਾਇਆ ਸੋਹੇ ਮਹੱਲਾ ਪੰਜਵਾਂ ਹਰ ਚਰਨ ਕਮਲ ਤੀ ਟੇਕ ਸਤਿਗੁਰ ਦਿੱਤੀ ਤੁਸਤੇ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਕਰ ਤਿਸਕੇ ਬਲਰਾਮ ਜੀਓ ਬਾਬਲ ਮੇਰਾ ਬੜ ਸਮਰਥਾ ਕਰਨ ਕਰਨ ਪ੍ਰਵਹਾਰਾ ਜਿਸ ਸਿਮਰਤ ਦੁੱਖ ਕੋਈ ਨ ਲਾਗੇ ਭਵ ਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾ ਰਸ ਮੀਠਾ ਅੰਦਿਨ ਮਨ ਤਨ ਪੀਵਾ ਹਰ ਆਪੇ ਲਏ ਮਲਾਏ ਕਿਉਂ ਵਿਛੋੜਾ ਤੀਵੇ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੀ ਬਲਰਾਮ ਜੀਓ ਤੇਰੀ ਟੇਕ ਤੁਜੇ ਤੇ ਪਾਈ ਸਾਚੇ ਸਿਰਜਨਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਦਿਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਿਤ ਸਜ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਨ ਸਹਾਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵੱਜੇ ਬਾਜੇ ਅਨਹਦਾ ਚਨਕਾਰੇ ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਪੁਰਖ ਕਰਨੇ ਹਾਰੇ ਉਪਜਿਆ ਉਪਜਿਆ ਤਤ ਗਿਆਨ ਸਹੁਰੇ ਪਈਏ ਇਕ ਹਰ ਬਲ ਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨ ਸਾਕੇ ਭਿੰਨ ਕਰ ਬਲ ਰਾਮ ਜੀਓ ਬਿਸਮ ਪੇਖੇ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਜਲ ਤਲ ਮਈਅਲ ਪੂਰਨ ਸਵਾਮੀ ਘਟ ਘਟ ਰਿਹਾ ਸਮਾਇਆ ਜਿਸ ਤੇ ਉਪਜਾ ਤਿਸ ਮਹਿ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਤੇ ਕੇ ਚਲਤ ਨਾ ਜਾਹੀ ਲਖਣੇ ਨਾਨਕ ਤੇ ਆਏ
ਰਾਗ ਸੋਈ ਸ਼ਾਂਤ ਮਹੱਲਾ ਪੰਜਵਾਂ ਘਰ ਦੂਜਾ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵੋ ਲਾਗੇ ਹਰ ਰੰਗ ਅਨਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪੜ ਵਡ ਭਾਗੇ ਬਿਨਵੰਤ ਨਾਨਕ ਤਰਨ ਸੁਆਮੀ ਜਿਉ ਪਿੰਡ ਪ੍ਰਭ ਆਗੇ ਅਨਹਤ ਸ਼ਬਦ ਸੁਭਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੇ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭਾਵਾਂ ਬਿਨਵੰਤ ਨਾਨਕ ਦਿਆ ਧਾਰੋ ਸਦਾ ਹਰ ਗੁਣ ਗਾਵਾ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਤੇ ਆਏ ਸਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭਾਵਾਂ ਜਪ ਹੀ ਕਲਕ ਪਾਰ ਪੂਰਨ ਤਿਸ ਬਿਨਾ ਨਹੀਂ ਕੋਏ ਬਿਨਵੰਤ ਨਾਨਕ ਗੁਰ ਭਰਮ ਖੋਇਓ ਜਤ ਦੇਖਾਂ ਤਤ ਸੋਏ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰਸੰਤ ਪਾਇਆ ਪ੍ਰਭੂ ਧਿਆਇਆ ਸਗਲੇਸ਼ ਪੁੰਨਿਆ ਹੂੰ ਤਾਪ ਬਿਨਸੇ ਸਦਾ ਸਰਸੇ ਮਲ ਪ੍ਰਭ ਮਿਲੇ ਚਿਰੀ ਵਿਛੁਨਿਆ ਮਨ ਸ਼ਾਂਤ ਆਈ ਬਜੀ ਵਧਾਈ ਮਨੋ ਕਦੇ ਨ ਬਿਸਰੇ ਬਿਨਵੰਤ ਨਾਨਕ ਸਤਿਗੁਰ ਦੜਾਇਆ ਸਦਾ ਭਜ ਜਗਦੀਸਰੇ ਰਾਗ ਸੋਈ ਸ਼ਾਂਤ ਮਹੱਲਾ ਪੰਜਵਾਂ ਘਰ ਤੀਜਾ ਓਂਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਵੈਰਾਗਰੋ ਮੈਂ ਜੇਹੀ ਕਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੂੰ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਬਟਦਾਣਾ ਕਰ ਮਹਿਰਾ ਮਤ ਸਹਾਈ ਕਿਰਪਾ ਕੀਜੇ ਸਮਤ ਦੀਜੇ ਆਠ ਪੈਰ ਤੋਂ ਤਿਆਏ ਗਰਬ ਨ ਕੀਜੇ ਰੀਨ ਹਵੀਜੇ ਤਾਂ ਗਤ ਜੀਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜੇਹੀ ਕਣਚੇਰੀ ਰਾਮ ਤੁਮ ਗਹਰ ਹਤ ਗਹਿਰ ਗਵੀਰਾ ਤੁਮ ਪਿਰ ਹਮ ਬਹਰੀਆ ਰਾਮ ਹਮ ਵੱਡੇ ਵੱਡੇ ਬੜੇ ਉੱਚੇ ਹੂੰ ਇਤਨੀਕ ਲੋਹਰੀਆ ਰਾਮ ਹੂੰ ਕਿਸ ਨਾਹੀ ਏਕੋ ਤੂੰ ਹੀ ਆਪੇ ਆਪ ਸਜਾਨਾ ਅੰਮ੍ਰਿਤ ਦਿਸ਼ਟ ਨਿਮਕ ਪ੍ਰਭ ਜੀਵਾਂ ਸਰਬ ਰੰਗ ਰਸਮਾਨਾ ਚਰਨੀ ਸਰਨੀ ਦਾਸੇ ਦਾਸੇ ਮਨ ਮੋਹਲੇ ਤਨ ਹਰੀਆ ਨਾਨਕ ਠਾਕਰ ਸਰਬ ਸਮਾਣਾ ਆਪਣ ਭਾਵਨ ਕਰੀਆ ਤੂੰ ਜੋ ਪਰ ਮੇਰਾ ਵਹਿ ਮਾਣਾ ਤੂੰ ਹੀ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੇਵਈ ਜਾਣੇ ਸੋਈ ਪਛਾਣੇ ਜਾਕੋ ਨਦਰ ਸਰਿੰਦੇ ਮਨਮੁਖ ਭੁੱਲੀ ਬਹੁਤੀ ਰਾਹੀਂ ਫਾਤੀ ਮਾਇਆ ਪੰਦੇ ਠਾਕਰ ਪਾਣੀ ਜਾਕਰ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਹੀ ਤਰ ਤੂੰ ਹੀ ਠਾਕਰ ਤੂੰ ਨਾਨਕ ਮਨ ਮਾਣਾ ਤੂੰ ਨਾਨਕ ਕਾ ਮਾਣਾ ਹੂੰ ਵਾਰੀ ਵੰਜਾ ਕੋਲੀ ਵੰਜਾ ਤੂੰ ਪਰਬਤ ਮੇਰਾ ਉਲਾ ਰਾਮ ਹੂੰ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਪਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਬਾਨਾ ਤੇ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕੋ ਨਾਨਕ ਹੂੰ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੋਏ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨੇ ਅਵਰ ਨ ਜਾਣਾ ਰਾਮ ਮਾਤ ਪਿਤਾ ਪਾਈ ਸੁਤ ਬੰਦਪ ਜੀ ਪ੍ਰਾਣ ਮਨ ਭਾਣਾ ਰਾਮ ਜਿਉ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਹਾ ਭਰਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਤਿਪਰਵਾਣਾ ਐਸਾ ਗੁਰਬਟ ਭਾਗੀ ਪਾਈਏ ਜਿਤ ਮਿਲੀਏ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰੇ ਹਰ ਸੰਤ ਧੂੜੀ ਨਿਤ ਨਾਪੇ ਰਾਮ ਹਰ ਧੂੜੀ ਨਾਈਏ ਪ੍ਰਭੂ ਤੇ ਆਈਏ ਬੜ ਜੋ ਨਾ ਆਈਏ ਗੁਰਚਰਨੀ ਲਾਗੇ ਭਰਮ ਪਾ ਪਾਗੇ ਮਨ ਚਿੰਦਿਆ ਪਰ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਜਸੋਗ ਨਾਹੀ ਸੰਤਾਪੇ ਨਾਨਕ ਤੋਂ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੇ ਹਰ ਹਰੇ ਹਰ ਗੁਣ ਨਿਧੇ ਹਰ ਸੰਤ ਕੇ ਵਸ ਹਰ ਸੰਤਨ ਕੇ ਵਸ ਆਏ ਰਾਮ ਸੰਤ ਚਰਨ ਗੁਰਸੇਵਾ ਲਾਗੇ ਤਿਨ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਪ੍ਰਭ ਪਾਗਾ ਹਰ ਭੇਟਿਆ ਏਕ ਮਰਾਰੀ
ਜਿਸਕਾ ਸਤ ਨਹੀ ਮਿਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮੇਰ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਇਸ਼ਵਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੇ ਨਾਵੈ ਜਾਈ ਰਾਮ ਅਵਿਨਾਸੀ ਪਾਇਆ ਨਾਮ ਤੇ ਆਇਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਗੁਰ ਵਾਹਿਗੁਰੂ ਪੂਰ ਰਿਹਾ ਘਟ ਘਟ ਅਵਿਨਾਸੀ ਤਾਂ ਨਿਤਨੰਤਰ ਸਾਈ ਕੋ ਨਾਨਕ ਕਾਰਜ ਸਗਲੇ ਪੂਰੇ ਗੁਰਚਰਨੀ ਮਨ ਲਾਏ ਸੋਏ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨਿਤ ਦੇਖੇ ਦਰਸ ਤੇਰਾ ਰਾਮ ਲਾਖ ਜਿਹਵਾ ਦਿਓ ਮੇਰੇ ਪਿਆਰੇ ਮੁਖ ਹਰ ਰਾਧੇ ਮੇਰਾ ਰਾਮ ਹਰ ਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੇ ਕੋਏ ਜਲ ਥਲ ਮਈਅਲ ਪੂਰਨ ਸਵਾਮੀ ਜਤ ਦੇਖਾ ਤਤ ਸੋਏ ਭਰਮ ਮੋਹ ਵਿਕਾਰ ਨਾਟੇ ਪ੍ਰਭ ਨੇਰੂ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਵਿਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਜਮ ਫਾਸੀ ਸਿਮਰੇ ਅਵਿਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭੂ ਚਤਾਰੇ ਮਨ ਕੀ ਦੁਰਮਤ ਨਾਸੀ ਕੋ ਨਾਨਕ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੀਏ ਅਵਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੈ ਚਰਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਭ ਹਰ ਸੇਵਾ ਜੋ ਚੜੇ ਤਿੰਨ ਤਿਸ ਮਾ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂਵਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੈ ਮਨ ਵਸ਼ਤ ਪਲ ਪਾਏ ਸਗਲੇ ਕੁਦਰਤ ਕੀਮ ਪਾਰੰਗ ਕੋ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚੱਲੇ ਤੇਰੇ ਮਾਰਗਾ ਇਹੋ ਵਰ ਇਹਾ ਵਡਿਆਈ ਇਹੋ ਤਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਰਨ ਗੋਪਾਲਾ ਸਬਦ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕਰ ਦੀਨ ਦਿਆਲਾ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸਤ ਸੰਗ ਮਨ ਜਾਗਾ ਕੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੋਏ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੇ ਅਕਥੇ ਕਤ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ ਅਵਚਲ ਨੀਵ ਰਖਾਈ ਜਨ ਨਾਨਕ ਪ੍ਰਭ ਪਹਿ ਦਿਆਲਾ ਸਰਬ ਕਲਾ ਬਨ ਆਈ ਆਨੰਦਾ ਵਜੇ ਨਿਤ ਬਾਜੇ ਪਾਰ ਬ੍ਰਹਮਨ ਬੁਠਾ ਰਾਮ ਗੁਰਮੁਖੇ ਸਚ ਕਰਨੀ ਸਾਰੇ ਬਿਨਤੇ ਭਰਮ ਪਹਿ ਝੂਠਾ ਰਾਮ ਅਨਦ ਬਾਣੀ ਗੁਰਮੁਖ ਪਗਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਤਿਨ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮੇ ਨਵਨਿਦ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨ ਬਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕਿੰਨੀ ਸਗਲੀ ਤਪਤ ਵਿਨਾਸੀ ਰਾਮ ਦੁੱਖ ਪਾਪ ਕਾ ਡੇਰਾ ਡਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਪਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਏ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਤਲ ਮਈ ਜਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਏ ਜਿਉ ਪਿੰਡ ਜਿਨ ਤਾਰਿਆ ਸੋਏ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਤੇ ਆਏ ਰਾਮ ਬੋਹਿਤੜਾ ਹਰ ਚਰਨ ਰਾਧੇ ਮਿਰ ਸਤਿਗੁਰ ਪਾਰ ਲਗਾਏ ਰਾਮ ਗੁਰਸਬਦੀ ਤਰੀਏ ਬੋੜ ਨਾ ਮਰੀਏ ਚੁੱਕੇ ਆਪਣ ਜਾਣਾ ਜੋ ਕੁਛ ਕਰੇ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁੱਖ ਨ ਭੁੱਖ ਨ ਰੋਗ ਨ ਵਿਆਪੇ ਸੁਖ ਸਾਗਰ ਸਰਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਟਾਏ
संत जना हर मंत दड़ाया हर साजन वसकत कीने राम आपन राड़ा मन आगे तरिया सर्व ठाकर दीने राम कर कृपा दासी मिटी उदासी हर मंदिर तिथ पाए आनंद बनोद सिमरो सच प्रभ साचा बिछड़ कबू न जाय साबड पागण सदा सुहागण राम नाम गुण चीने को नानक रवे रंग राते प्रेम महाराज महारस पीने आनंद विनोद पहे नित सखिये मंगल सदा हमारे राम आपनड़े प्रभ आप संगारी सुभावंती नारे राम सहजस पाए पहे कृपाला गुण अवगण ना बिचारिया कंठ लगाए लिए जने अपने राम नाम रे तारिया मान मोह मद सगल व्यापी कर कृपा आप निबारे को नानक पैसा घर तरिया पूरन काज काज हमारे गुण गपाल गावो नित सखियो सगल मनोरथ पाए राम सफल जन्म हुआ मिल साधु एक ओंकार ते आए राम जप एक प्रभु अनेक रविया सर्व मंडल छाया ब्रह्म सारा ब्रह्म पसरिया सब ब्रह्म दृष्टि आया जल तल मही अल पूर पूरन तिस बिना नहीं जाए पीख दर्शन नानक बिते आप लहे महलाए सुहे महला पांजवा अवजल नगर गोविंद गुरु का नाम जगतक पाया राम मन इच्छे से पल पाए करते आप बताया राम करते आप बसाया सर्व सुख पाया पुत पाई सिख बिगासे गुण गावे है पूरन परमेश्वर कार्य आया रासे प्रभ आप स्वामी आपे रखा आप पिता आप माया कौ नानक सतगुर बलियारी जिने उथान सुहाया कर मंदर हट नाले सोहे जिस पिछ नाम निवासी राम संत भगत हर नाम राधे कटिये जमकी पासी राम काटी जम फासी प्रभ विनासी हर हर नाम ते आए सगल समगरी पूरन होए मनीषे बल पाए संत सजन सुख माने रलिया दुख दर्द भ्रम नासे सब सवारे सतगुर पूरे नानक सदबल जासे दास दात खसम की पूरी होए नित नित चढ़े सवाई राम पार ब्रह्म खसमाना किया जिस की बड़ी बड़ियाई राम आद जुगाद भगतन का राखा सो प्रपया दयाला जी जंत सब सुखी बसाए प्रभ आपे कर प्रित पाला दै दिस पूर रिया जस स्वामी कीमत कहन न जाए कौ नानक सतगुर बलिहारी जिन अब चल नीवर खाए ज्ञान ध्यान पूरन परमेसर हर हर कथा नि सुनिए राम अनहद जोज भगत पब पंजन अनहद बाजे धुनिये राम अनहद चुनकारे तत बिचारे संत गोष्ठ नित होवै हर नाम राधे मैल सब काटे किल विक सगले कोवै तै जन्मन मरना बन जाना बहु न पाइये जूनिया नानक गुर परमेसर पाया जिस प्रसाद च पुनिया सोए महला पंजवा संतां के कार्य आप खलोआ हर काम करा बन आया राम धरत सुहावी ताल सुहावा बिच अमृत जल छाया राम अमृत जल छाया पूरन साज कराया सगल मनोरथ पूरे जय जयकार पिया जग अंतर लाथे सगल विसूरे पूरन पुरख चुत विनासी जस बेद प्राणी खाया अपना बेद रखिया परमेश्वर नानक नाम ते आया नव निध सिद्ध रिद कीने करते तोट न आवे काई राम खात खर्चत बिछड़त सुख पाया करते की दात सबाई राम दात सबाई निकोट न जाई अंतर जामी पाया कोट बिगन सगले उठ नाटे दुख न नेड़े आया शांत सहज आनंद कनेरे बिनती भूख सबाई नानक गुण गावे स्वामी के अचरज जिस पड़े आई राम जिसका कार्य तिन ही किया मानस क्या बिचारा राम भगत सुन दर भगत सुन हर के गुण गावे सदा करे जयकारा राम गुण गाए गोविंद अनंद उपजे साध संग संग बनी जिस तुम किया ताल केरा तिसकी उपमा क्या गने अठ सत तीर्थ पुन किरिया महा निर्मल चारा पतत पावन बिरध स्वामी नानक शब्द दारा गुण निधान मेरा प्रभ करता।

ਉਹੀ ਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਬਦਿਆ ਰੋਗ ਸੁੱਧ ਪਸਾਰ ਹਰ ਛੋਡਿਆ ਫਿਰ ਲਾਗਾ ਲੱਗਾ ਜਾਏ ਬਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿੰਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਔਰ ਤਾਰ ਅਗਿਆ ਅਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਭੀਏ ਨਿਮਾਣੀਏ ਸੋ ਸੋ ਸਦਾ ਸਮਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੇ ਆਪੇ ਤਖ਼ਤ ਚਾਇਨ ਆਕਾਸ ਪਤਾਲਾ ਹੁਮ ਹੁਕਮੇ ਧਰਤੀ ਸਾਜਨ ਸੱਚੀ ਧਰਮਸਾਲਾ ਆਪ ਪਾਏ ਕ ਪਾਈਂਦਾ ਸੱਚੇ ਦੀਨ ਦਿਆਲਾ ਸਭਨਾ ਰਿਚ ਸੰਭਾਈਂਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪਿਤ ਪਾਲਾ ਸਲੋਕ ਮਹੱਲਾ ਤੀਜਾ ਸੁਭ ਤਾਂ ਸੁਹਾਗਣੇ ਜਾ ਮੰਨ ਲਹਿ ਸਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਤਾਉ ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਨਸ ਲਾਗੇ ਭਾਓ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸਚਮੁਖ ਉਜਲਾ ਖਸਮੇ ਪਾਏ ਸਮਾਏ ਨਾਨਕ ਸੁਹਾਗਣ ਕਾ ਚੇ ਕਿਆ ਚੇਨ ਹੈ ਅੰਦਰ ਸਾਚਾ ਮੁਖ ਉਜਲਾ ਖਸਮੇ ਮਾਹੇ ਸਮਾਏ ਮਹੱਲਾ ਤੀਜਾ ਲੋਕਾਂ ਹੂੰ ਬੇ ਲੋਕਾਂ ਵੇਹੂੰ ਸੂਹਬੀ ਸੂਹਾ ਬਿਸ ਕਰੇ ਬੇਸੀ ਸੋ ਨਾ ਪਾਈਏ ਕਰ ਕਰ ਬੇਸ ਰਹੇ ਨਾਨਕ ਤਿਨੀ ਸੋ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੇ ਸੋ ਦੀਏ ਇਨ ਵਿਦ ਕੰਤ ਮਿਲੇ ਪੌੜੀ ਹੁਕਮ ਸਾਜਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਜਾਪੀ ਕੇਤੜਾ ਸੱਚੇ ਅਲਖ ਪਾਰਾ ਇਕਨਾ ਨੂੰ ਤੂੰ ਮੇਲ ਲਏ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੇ ਧੱਜ ਵਿਕਾਰਾ ਜਿਸ ਤੂੰ ਮੇਲੇ ਸੋ ਤੁਝ ਮਿਲੇ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਤੂੰ ਵੀ ਹੈ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਓ ਇਨਵੇਂ ਝੂਠ ਸਭ ਬਿਨਸ ਜਾਏ ਜਿਉਂ ਟਿਕੇ ਨ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਚੜਾਓ ਉਲਟੀ ਸਖਤ ਵੇ ਕਰ ਆਏ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਓ ਮਹੱਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ ਮੁੰਦੇ ਆਣੀ ਦੂਮਣੀ ਸੂਹੀ ਬੇਸ ਲਪਾਏ ਸਭ ਸੱਚੇ ਰੰਗ ਲਾਲ ਕਰ ਪੈ ਪਾਏ ਸਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੇ ਆਪੇ ਆਪ ਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨ ਜਾਪੇ ਗੁਰਸ਼ਬਦ ਬਜਾਏ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਏ ਮਨਮੁਖ ਠਾਰ ਨ ਪਾਇਨੀ ਫਿਰ ਆਵੇ ਜਾਏ ਜੋ ਤਿਸ ਪਾਵੇ ਸੋਤੀਏ ਸਭ ਚੱਲੇ ਰਜਾਏ ਸਲੋਕ ਮਹੱਲਾ ਤੀਜਾ ਸੁਹੇ ਬੇਸਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਵ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ ਸੁਹਾ ਬੇਸ ਸਭ ਤਾਰ ਧਰੇ ਗਲ ਪਹਿਰੇ ਖਿਮਾ ਸਿੰਗਾਰ ਪਈਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਸਾਰ ਔਰ ਲਾਈ ਕਿਸੇ ਦੀ ਨਾਰਲੇ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਵਿਨਾਸੀ ਪੁਰਖ ਪਰਤਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੇ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭਰ ਆਈਆਂ ਚਾਰ ਪੌੜੀ ਇਹੋ ਜਗ ਆਪ ਪਾਇਨ ਕਰ ਚੋਜ ਵਿਡਾਨ ਪੰਜ ਤਾਤ ਵਿੱਚ ਪਾਇਨ ਮੋਹ ਝੂਠ ਗਮਾਨ ਆਵੇ ਨਾ ਜਾਏ ਭਵਾਈਏ ਮਨਮੁਖ ਗਿਆਨ ਇਕ ਨਾ ਆਪ ਬਜਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਣ ਹਰ ਨਾਮ ਨਿਦਾਨ ਸਲੋਕ ਮਹੱਲਾ ਤੀਜਾ ਤੂੰ ਵੀ ਏ ਸੁਹਾ ਬੇਸ ਛੱਡ ਤੂੰ ਤਾਂ ਫਿਰ ਲੱਗੇ ਪਿਆਰ ਸੂਹੇ ਬੇਸ ਪ੍ਰੇਮ ਕਿਨੇ ਨ ਪਾਇਓ ਮਨਮੁਖ ਧੱਜ ਮੂਹੀ ਗਵਾਰਾ ਸਤਿਗੁਰ ਮਿਲੀਏ ਸੁਹਾ ਬੇਸ ਗਿਆ ਹੋਮੇ ਵਿੱਚੋਂ ਮਾਰ ਮੰਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰਾ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਔਰ ਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਪਰ ਹਰ ਕੋ ਲਾਲ

ਗੁਰ ਸਭ ਦੀ ਵਿਚਾਰਾ ਮੁੰਦ ਸੁਹਾਣੀ ਸੋਹਣੀ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਤਨ ਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕਟੰਬ ਹੈ ਮਨਮੁਖ ਮੁਗਧ ਰਤਾ ਹੁਮੇ ਮੇਰਾ ਕਰਮ ਵੇਖ ਸਤ ਨਾ ਲਿਤਾ ਸਿਰ ਉੱਪਰ ਜਮਕਾਲ ਨਾ ਸੁਜਈ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਨ ਸੇ ਕਰਮ ਕਮੇਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾਕੀਆਂ ਜੇ ਜੋ ਮੜੀਆਂ ਲੱਗ ਜਲਾਨ ਨਾਨਕ ਸਤੀਆਂ ਜਾਣੀਆਂ ਜੇ ਵਿਹਰੇ ਝੂਟ ਮਰਾਨਾ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਆਂ ਸੀਰ ਸੰਤੋਖ ਰਹਾਨ ਸੇਵਨ ਸਾਈ ਆਪਣਾ ਨਿਤ ਉੱਠ ਸਮਾਲੈਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆਂ ਸੀਤੀ ਅੱਗ ਜਲਾਏ ਜੇ ਜਵ ਜੇ ਜਾਣੇ ਪਿਰੇ ਆਪਣਾ ਤਾਂ ਤਨ ਸੁੱਖ ਸਹਾ ਦੁੱਖ ਸਹਾਏ ਨਾਨਕ ਕੰਤਨ ਜਾਣੀ ਜੇ ਜਾਣਨੀ ਜੇ ਕੇ ਸੇ ਕਿਉਂ ਅੱਗ ਜਲਾਏ ਭਾਵੇ ਜੀਵੋ ਮਰੋ ਤੂੰ ਹੀ ਭਜ ਜਾਏ ਪੌੜੇ ਤੁਧ ਦੁੱਖ ਸੁੱਖ ਨਾਲ ਪਾਇਆ ਲੇਖਾ ਕਰਤੇ ਲਿਖਿਆ ਨਾਵੇ ਜੇ ਵਡਹੋਰ ਦਾਤ ਨਾਹੀਂ ਤੇ ਸਰੂਪ ਨਾ ਰੇਖਿਆ ਨਾਮ ਕੁਠ ਨਿਧਾਨ ਹੈ ਗੁਰਮੁਖ ਮਨ ਬਸਿਆ ਕਰ ਕਿਰਪਾ ਨਾਮ ਦੇਵਤੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਸਾਰ ਚੱਲਣ ਸਾਰ ਨਾ ਜਾਣੇ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਪੱਦਾ ਚਿੱਟੀ ਚੱਟੀ ਜੋ ਪਰੇ ਨਾ ਗੁਣ ਨਾ ਪਕਾਰ ਸੇਤੀ ਖੁਸ਼ੀ ਵਿਸਾਰੀਏ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਪ ਨ ਜਿਪੇ ਜੇ ਬਹੁਤਾ ਘਾਲੇ ਤਰਫ ਜਿਣੇ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਏ ਆਪੇ ਸਿਰਸ ਪਾਇਨ ਆਪੇ ਪੁਨਗੋਏ ਜੁਗਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਿਗੁਰੇ ਕਬ ਖਾਲਿਆ ਮਨ ਤਨ ਸੁਖ ਹੋਏ ਗੁਰਮੁਖ ਦਾਸ ਲਾਈਏ ਕਰਤਾ ਕਰੇ ਸੋ ਹੋਏ ਸਲੋਕ ਮਹੱਲਾ ਦੂਜਾ ਜਿਨਾ ਭਉ ਤਿਨ ਨਾਹੀ ਭਉ ਮੁਚ ਭਉ ਨਿਭਿਆ ਨਾਨਕ ਇਹ ਪਟੰਤਰਾ ਤਿਤ ਦਿਵਾਨ ਗਿਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੱਡਦੇ ਕੋ ਉੱਡਤਾ ਜੀਵਤੇ ਕੋ ਜੀਵਤ ਮਿਲੇ ਮੂਹੇ ਕੋ ਮੂਆ ਨਾਨਕ ਤੋ ਸਲਾਈਏ ਜਿਨ ਕਾਰਨ ਕੀਆ ਪੌੜੇ ਸੱਚ ਧਿਆਨ ਸੇ ਸੱਚੇ ਗੁਰਸ਼ਬਦ ਵਿਚਾਰੀ ਹੁਮੇ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਏ ਤਿਸੇ ਨ ਜਾਣੇ ਮਨਮੁਖ ਗਵਾਰੀ ਜਿਸ ਬਚਾਏ ਸੋ ਬੁੱਝਤੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸਿੰਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਜੇ ਕੰਤ ਨਾ ਆਵੇ ਇਹ ਵੇ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿੰਗਾਰ ਕੀਆ ਤੋ ਪਰਵਾਨ ਹੈ ਜਾਸੋ ਧਰੇ ਪਿਆਰ ਭਉ ਸਿੰਗਾਰ ਤਬੂਲ ਰਸ ਭੋਜਨ ਪਾਉ ਕਰੇ ਤਨ ਮਨ ਸੰਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤਬੂਲ ਰਸ ਲੈ ਤਨ ਕੀਆ ਸਿੰਗਾਰ ਸਿਜੇ ਕੰਤ ਨਾ ਆਇਓ ਏ ਵੇ ਬੇ ਇਹ ਵੇ ਪਿਆ ਬਿਕਾਰ ਮਹੱਲਾ ਤੀਜਾ ਤਨ ਪਿਰੇ ਨਾਕੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਏ ਸੋਏ ਪੌੜੀ ਪੈ ਬਿਨ ਭਗਤ ਨਾ ਹੋਵੇ ਨਾਮ ਨ ਲੱਗੇ ਪਿਆਰ ਸਤਿਗੁਰ ਮਿਲੀਏ ਭਉ ਉਪਜੇ ਪੈ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉਂ ਮੈਂ ਤਿਸ ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਬਾਹੋ ਖਸਮ ਤੂੰ ਬਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਤਰ ਬੇਰ ਸਵਰਸ ਬਰਾਹੋ ਆਪ ਖੜੋ ਵੇ ਆਪ ਕਰ ਆਪਣੇ ਅਪਾਓ ਗੁਰਮੁਖ ਸੇਵ ਥਾਏ ਪਵੇ ਉਨ ਮਨ ਤਤਕ ਮਾਹੋ ਮਸਤਕ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪਰ ਦਰ ਬੇਪਰਵਾਹ ਤੋ ਦਰ ਊਣਾ ਨਾਹੀ ਕੋ ਸੱਚਾ ਬੇਪਰਵਾਹੋ
ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਾਨਾ ਤਿੰਨ ਜਰ ਬੈਰੀ ਨਾਨਕਾ ਜੇ ਬੁੱਢੇ ਧੀਏ ਮਰਾਨਾ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰੱਬ ਰਿਹਾ ਹਰ ਹੀਰਾ ਹੀਰ ਜਨਮ ਮਰਨ ਤੱਕਾ ਦੁੱਖ ਗਿਆ ਫਿਰ ਪਵੇ ਨਾ ਪੀਰਾ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹ ਤਨ ਜਲ ਜਿਨ ਜਲੀਏ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੇ ਤਿੱਤਨ ਬੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਤੇ ਕੰਮ ਫਿੱਟਿਆ ਗਣਤ ਨਾ ਆਵੇ ਕੀਤੀ ਲਾਹਾ ਸਹਮ ਜਾ ਬਖਸੇ ਤਾਂ ਥੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਫਰਮਾਨ ਸਦਾ ਨਿਹ ਚਲ ਰਵ ਰਿਹਾ ਸੋ ਪੁਰਖ ਸਜਾਨ ਗੁਰਪ੍ਰਸਾਦੀ ਸੇਵੀਏ ਸੱਚ ਸਬਦ ਨਿਸ਼ਾਨ ਪੂਰਾ ਹੱਥ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਅਗਮੇ ਗੋਚਰ ਲੱਖ ਗੁਰਮੁਖਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ ਕੋਟੇ ਖਰੇ ਪਰਖੀਆਂ ਸਾਹਿਬ ਕੇ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਤੀ ਨਾਤਿਆਂ ਦੋਇ ਪਾ ਚੜੀਐ ਸਹੋਰ ਬਾਹਰ ਤੋਤੀ ਤੂੰ ਮੜੀ ਅੰਦਰ ਬਿਸਨ ਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾਂ ਚੋ ਚੋਰ ਪੌੜੀ ਆਕੇ ਆਪੇ ਹੁਕਮ ਚਲਾਇੰਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦਿਸਿਓ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟ ਨਾਲੇ ਜੇਤੇ ਜੀ ਤੇਤੇ ਬਨਜਾਰੇ ਖੁੱਲੇ ਹਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰਾਏ ਬਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਓਵਣ ਕਾਲੀਆਂ ਸੁਫੇਦਾਂ ਸੇ ਬੰਨ ਦਿਓ ਬੱਗਾ ਤਪੇ ਕਲਾ ਕਟਾ ਕਣਾ ਕਾਲਿਆਂ ਕਾਲੇ ਬੰਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨਾ ਪਾਵੇ ਮਾਨ ਪੌੜੇ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੋਆਇਨ ਹੋਮੇ ਵਿੱਚ ਵਿਆਪੇ ਇਹ ਮਾਨਸ ਜਨਮ ਦ ਲੱਭ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਦੀ ਜਿਸ ਸਤਿਗੁਰ ਤਾਪੇ ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਨੀ ਸਦਾ ਬਸੇ ਸ਼ੈਤਾਨ ਗੱਧੋਂ ਚੰਦਨ ਖੁਆਲੀਏ ਪੀ ਸਾਹੋ ਸਿਉ ਪਾਣ ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਨ ਮਹੱਲਾ ਪਹਿਲਾ ਬਾਗਾਂ ਬੁਰਗਾਂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿਨੀ ਸੁਣ ਕੇ ਮੰਨਿਆ ਹੂੰ ਤਿਨਾ ਬਿਟੋ ਕਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੇ ਝਗੜਾ ਪਾਇਨ ਝਗੜੇ ਜਗ ਮੁਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਪਵ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਪਿਖਿਆ ਦੇ ਮੈਂ ਤੂੰ ਸਮਰੱਥ ਦਤਾਰ ਹੋਮੇ ਗਰਬ ਨਿਵਾਰੀਏ ਕਾਮ ਕ੍ਰੋਧ ਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਇਹਨ ਸਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕੇ ਬਿਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆਂ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਖਸਮ ਨ ਫੇਰੇ ਚਿੱਤ ਮਹੱਲਾ ਪਹਿਲਾ ਹੂੰ ਬਲਿਹਾਰੀ ਤਿੰਨ ਕੋ ਸਿਵਤ ਜਿਨਾ ਦੇਵ ਦੇ ਬਾਤ ਸਭ ਰਾਤੀ ਸੁਹਾਗਣੀ ਮੈਂ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਲਾਏ ਜਨ ਪਾਵੇ ਨਾਮ ਹਰ
अनहद शब्द बजाए ज्योति ज्योत धर हिरदे हर गुण गाए जय जय शब्द हर जग में बरते आप हर सेती प्रीत कर श्लोक महला पहला जिनी ना पायो प्रेम रस कंतन पायो साओ सुंजे कर का पौना ज्यों आया त्यों जाओ महला पहला सौ अलामे दिने के राती मिलन सहंस सिबत सलाइन छड के करंगी लगा हंस पेट ए वाजीबिया जित खाए बधाया पेट नानक सच्चे नाम बिन सबो दुश्मन हेत पौड़ी ढाडी गुण गावे नित जन्म सुभारिया गुरमुख सेव सलाहे सच्चा उर तारिया घर दर पावे महल नाम प्यारिया गुरमुख पाया नाम गुर को वारिया तू आप सवारे आप सिर जन हारिया

Jack, cross, beyond, Dante, Bid, Port, Star, Car, Port, Port, Sukrajar, Bin, Buddha, Sahu, Ekwar, Nanak, Gurmuk, Putra, Safar, Mahalla, Pella, ਸ਼ਬਦ ਸਾਧਨਾ ਆਇਓ ਨਾਮ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਾਏ ਕਿਰਤ ਕਮਾਵਨਾ ਕੋਈ ਨਾ ਮਿਟ ਨਾ ਹਾਰ ਪੌੜੇ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋ ਬਾਪ ਪਾਏ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰ ਸੱਚਾ ਸੁਖ ਪਾਏ ਮੇਲ ਭਇਆ ਚਰੀ ਵਿਛੁਨਿਆ ਗੁਰੂ ਪੁਰਖ ਮਿਲਾਏ ਮਨ ਮੈਲਾ ਇਹ ਸੁਧ ਹੈ ਹਰ ਨਾਮ ਧਿਆਏ ਸਲੋਕ ਮਹਲਾ ਪਹਿਲਾ ਕਾਇਆ ਕੋਮਲ ਫੁਲ ਗੁਣੇ ਨਾਨਕ ਸਮਾਲ ਇੰਨੀ ਫੁੱਲੀ ਰਹੁ ਕਰੇ ਅਵਰ ਕੇ ਕਰੇ ਚੁਨਿਆ ਢਾ ਡਾਲ ਮਹਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੇ ਸਹਿਣ ਸਿਫਰਹਿ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰੂ ਬਚਨੇ ਅਣ ਦਿਨ ਸੇਵੀ ਗੁਣ ਰਵਾ ਮਨ ਸੱਚੇ ਰਚਨੇ ਰਾਮ ਮੇਰਾ ਬੇਅੰਤ ਹੈ ਅੰਤ ਕਿਨੇ ਨਖ ਲਖਣੇ ਸਤਿਗੁਰੂ ਚਰਨੀ ਲੱਗਿਆ ਹਰ ਨਾਮ ਨਿਤ ਜਪਣੇ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਏ ਸਭ ਮੋਲਿਏ ਤਿਸ ਨ ਮੋਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਤੋਂ ਸਾ ਲਾਹੀਏ ਜੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਜੋ ਹੋਏ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸਤਿਕਾਰ ਕਮਾਵੇ ਦੂਜੀ ਕਾਰੇ ਲੱਗਿਆ ਫਿਰ ਜੂਨੀ ਪਾਵੇ ਨਾਮ ਰਤਿਆ ਨਾ ਬਾਈਏ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਏ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ ਸੇਵੇ ਫਲ ਪਾਵੇ ਸਲੋਕ ਮਹੱਲਾ ਦੂਜਾ ਕਿਸੀ ਕੋਈ ਕੋਏ ਮੰਗ ਮਾਣੀ ਇੱਕ ਤੋਂ ਇੱਕ ਨੰਬਰੀ ਜੈ ਰੋਏ ਜਾਨਕ ਚੇਤਨਾ ਆਵਹੀ ਮਹੱਲਾ ਦੂਜਾ ਜਾ ਸੁਖਾ ਜਾ ਸੁਖ ਤਾਂ ਸੋ ਰਾਵਿਓ ਦੁੱਖ ਨਾ ਦੁੱਖ ਵੀ ਸੰਭਾਲਿਓ ਨਾਨਕ ਕਹਿ ਸਿਆਣੀਏ ਪੰਥ ਮਿਲਾਵਾ ਹੋਏ ਪੌੜੀ ਹੋਂ ਕਿਆ ਸਲਾਈ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਹੈ ਆਪ ਲਹਿ ਮਿਲਾਏ ਮੈਂ ਤੁਝ ਬਿਨ ਵਿਰਲੀ ਕੋ ਨਹੀਂ ਤੂੰ ਅੰਸ ਖਾਏ ਜੋ ਤੇਰੀ ਸਰਣਾਗਤੀ ਨੇ ਤਿਨ ਲੈ ਛਡਾਈ ਨਾਨਕ ਬੇਪ੍ਰਵਾਹ ਹੈ ਤਿਸ ਤਿਲ ਨ ਤੁਮਾਈ ਰਾਗ ਸੂਹੀ ਬਾਣੀ ਕਬੀਰ ਜਿਉ ਕੀ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਅਵਤਰੇ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨ ਕਬਹੁ ਲੀਨਾ ਰਾਮ ਨ ਜਪੋ ਕੌਣ ਮਤ ਲਾਗੇ ਮਰ ਜਾਵੇ ਕੋ ਕਿਆ ਕਰੋ ਭਾਗੇ ਰਹਾ ਦੁੱਖ ਸੁੱਖ ਕਰਕੇ ਕੁੰਭ ਜਵਾਇਆ ਮਰਤੀ ਬਾਲਿਕ ਸਰ ਦੁੱਖ ਪਾਇਆ ਕੰਠ ਕਹਿਣ ਤਵ ਕਰਨ ਪੁਕਾਰਾ ਕਹਿ ਕਬੀਰ ਆਗੇ ਤੀ ਨਾ ਸੰਮਾਰਾ ਸੂਹੀ ਕਬੀਰ ਜੀ ਹਰ ਹਰ ਕੰਪੇ ਬਾਲਾ ਜੀਓ ਨਾ ਜਾਨ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਬੀ ਜਾਏ ਭਵਰ ਗਏ ਭਗ ਬੈਠੇ ਆਏ ਰਹਾ ਕਾਚੇ ਕਰਵੇ ਰਹੇ ਨ ਪਾਣੀ ਹੰਸ ਚਲਿਆ ਕਾਇਆ ਕੁਮਲਾਣੀ ਕੁਆਰ ਕੰਨਿਆ ਜੈਸੇ ਕਰ ਸਿੰਗਾਰਾ ਕਿਉਂ ਰਲੀਆਂ ਮਾਨੇ ਬਾਜ ਪਤਾਰਾ ਕਾ ਗੁਡਾਵਤ ਪੂਜਾ ਸੇ ਫਿਰਾਨੀ ਕਹਿ ਕਬੀਰੇ ਕਥਾ ਸਿਰਾਨੀ ਸੁਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਹਾ ਗੁਆਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਕਹਿ ਕਾਏ ਰਹਾ ਕਰੋ ਅਰਦਾਸ ਕਾਮ ਕਿਸ ਬਾਕੀ ਲਿਉ ਨਬੇਰਾ ਚ ਕੀ ਰਾਤੀ
ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹ ਨਿਵਾਜ ਸਰਾਏ ਗੁਜ਼ਾਰੋ ਸਾਧ ਸੰਗ ਜਾ ਕੋ ਹਲੰਗ ਲੱਗ ਧਨ ਧਨ ਸੋ ਜਨ ਪੁਰਖ ਸੁਭਾਗ ਕੀ ਤੂਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੁੱਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਪਿਆ ਪਰਾਇਆ ਕਹੋ ਕਬੀਰ ਤੇਈ ਨਰ ਭੁੱਲੇ ਖਸਮ ਵਿਸਾਰ ਮਾਟੀ ਸੰਗਰੂਲੇ ਸੋਹੀ ਕਬੀਰ ਜੀਓ ਲਲਤ ਥਾਕੇ ਨੈਣ ਸਰਨ ਸੁਨ ਥਾਕੇ ਥਾਕੇ ਸੁੰਦਰ ਕਾਇਆ ਜਰਾਹਕ ਕੀ ਸਭ ਮਤ ਥਾਕੀ ਈਗ ਨ ਥਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਏ ਰਹਾਉ ਤਬਲਕ ਪ੍ਰਾਣੀ ਤਿਸੇ ਸਿਰੇ ਵੋ ਜਬਲਕ ਘਟ ਮੈਂ ਸਸਤਾ ਜੇ ਘਟ ਜਾਏ ਤਾ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਂ ਵੇ ਅੰਤਰੇ ਚੁੱਕੇ ਤਿਸੇ ਪਿਆਸਾ ਹੁਕਮੇ ਬੂਝੇ ਚੌਪੜ ਖੇਲੇ ਮੰਜਨ ਢਾਲੇ ਪਾਸਾ ਜੋ ਜਾਣ ਜਾਣ ਭਜੈ ਅਵਗਤ ਕੋ ਤਿਨਕਾ ਕਛੂ ਨ ਨਾਸਾ ਕਹੋ ਕਬੀਰ ਤੇ ਜਨ ਕਬੂਣ ਠਾਰ ਢਾਲ ਜੋ ਜਾਣੈ ਪਾਸਾ ਸੁਹੀ ਲਲ ਤੇ ਕਬੀਰ ਜੀਓ ਏਕ ਓਟ ਪੰਜ ਸਿਕਦਾਰ ਪੰਚੇ ਮੰਗੈ ਹਾਲਾ ਜੀਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੇ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪੈ ਪਾਰਿਆ ਇਨਹੋ ਲਿਆ ਭਾਰੀ ਹਾਵ ਨੌ ਡਾਡੀ ਦਸ ਮੌਸਮ ਬਤਾਵ ਰਈਤ ਬਸੰਨ ਦੇਈ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸਤਾਂ ਲਾ ਲਿਆਈ ਬਿਹਤਰ ਘਰ ਇੱਕ ਪੁਰਖ ਸਮਾਇਆ ਉਂਦੀਆ ਨਾਮ ਸਿਰ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਦਿਆ ਬਾਕੀ ਰਿਜਮ ਨਕਾਏ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਕਹੁ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਵੇਕੋ ਪ੍ਰਾਖ ਸੁਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਸਹਿਕੀ ਸਾਰ ਸੁਹਾਗਣ ਜਾਣੇ ਤਜਬ ਮਾਨ ਸੁਖ ਰਲੀਆਂ ਮਾਨੇ ਤਨ ਮਨ ਦੇ ਨੇ ਅੰਤਰ ਰਾਖੇ ਅਵਰਾਂ ਦੇਖ ਨ ਸੁਣੇ ਅਭਾਕੇ ਸੁਹ ਕਦ ਜਾਣੇ ਪੀਰ ਪਰਾਏ ਜਾ ਕੇ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੁਏ ਪਗ ਹਿੰਨੇ ਜਿਨਾ ਨਿਰੰਤਰ ਭਗਤ ਨ ਕੀਨੇ ਪੁਰਸਲਾਤ ਕਾ ਪੰਥ ਦੁਹਿਲਾ ਸੰਗਣਾ ਸਾਥੀ ਗਵਣ ਅਕੇਲਾ ਦੁਖੀਆ ਦਰਦਮੰਦ ਦਰਿਆ ਬਹੁਤ ਪਿਆਸ ਜਵਾਬ ਨਾ ਪਾਏ ਆ।

सोधन जाए करना कूच रहन थिर नाहे संग चलत है हम भी चलना दूर गमन सिरे ऊपर मरना क्या तू सोया जागे आना तह जीवन जग सच कर जाना रहा जिन जियो दिया सो रिजक अंबरावे सब कट भीतर हट चलावे पर बंदगी छड मैं मेरा हिरदे नाम समार सवेरा जन्म सिरा नो पंथ न सवारा सांझ परी दै दिसन दियारा कहर विदास निधान दीवान चेतस नाही दुनिया फन फन सोहे उच्चे मंदिर साल रसोई ए करी फुन रह न होए ਇਹ ਤਨ ਐਸਾ ਜੈਸੇ ਸਕਾਸ ਕੀ ਟਾਟੇ ਜਲ ਗਏ ਘਾਸ ਰਲ ਗਏ ਮਾਟੀ ਰਹਾਉ ਭਾਈ ਬੰਦ ਕੁਟੁੰਬ ਸਹੇਰਾ ਵੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਔਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਵੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਬ ਤਬ ਲੋਇਲ ਹਾਥ ਮਰੋ ਰੋ ਬਾਵਲ ਹੋਈ ਸੋ ਸੋ ਲੋ ਰੋ ਤੈਸੇ ਮਨ ਮੈਂ ਕੀ ਆ ਰੋਸ ਮੁਝੇ ਅਵਗੁਣ ਸਹਿ ਨਾਹੀ ਦੋਸ਼ ਤੈ ਸਾਹਿਬ ਕੀ ਮੈਂ ਸਾਰ ਨ ਜਾਣੇ ਜੋ ਬਣ ਖੋਏ ਪਾਛੇ ਪਛਤਾਨੀ ਰਹਾਉ ਕਾਲੀ ਕੋਇਲ ਤੇ ਕੁਤੋਂ ਕਿਤ ਗੁਣ ਕਾਲੇ ਆਪਣੇ ਪ੍ਰੀਤਮ ਕੇ ਹੋਂ ਬਿਰ ਹੈ ਜਾਲੀ ਰਹਿ ਵਿਹੂਣ ਕਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਧਨ ਖੂਹੀ ਮੰਦ ਅਕੇਲੇ ਨਾ ਕੋ ਸਾਥੀ ਨਾ ਕੋ ਵੇਲੇ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੇ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾਹ ਵੇਲੇ ਵਾਟ ਹਮਾਰੀ ਖਰੀ ਉਡੀਨੀ ਕੰਨੇ ਹੋ ਤਿੱਕੀ ਬਹੁਤ ਪਈ ਨੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੁਹੀ ਲਲਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਭਰਤ ਸਰਵਰ ਤਾ ਜਬ ਉਛਲੇ ਤਬ ਤਰਨ ਦੁਹਿਲਾ ਹੱਥ ਨ ਲਾਇ ਕੁਸੁਮ ਬੜੇ ਜਲ ਜਾਸੀ ਢੋਲਾ ਰਹਾ ਇੱਕ ਆਪੀ ਨੇ ਪਤਲੀ ਸਹਿ ਕਰੇ ਬੋਏ ਬੋਲਾ ਦੂਦਾ ਥਣੀ ਨ ਆਵੇ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸਲੈ ਸੀ ਹੰਸ ਜਲ ਸੀ ਡੂਮਨਾ ਇਹ ਤਨ ਢੇਰੀ ਤਿਸਤੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰੂ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੁਭ ਦੇ ਕਰ ਪਹਿਲਾ ਤੂੰ ਸੁਲਤਾਨ ਕਹੋ ਮੀਆਂ ਤੇਰੀ ਕੌਣ ਉਡਾਏ ਜੇ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿ ਨ ਜਾਏ ਤੇਰੇ ਗੁਣ ਗਾਵਾਂ ਦੇ ਬੁਝਾਏ ਜੈਸੇ ਸੱਚ ਮੈਂ ਰਹੋ ਸੁਰਜਾਈ ਰਹਾਉ ਜੋ ਕੁਛ ਹੋਆ ਸਭ ਕੁਛ ਤੁਝਤੇ ਤੇਰੀ ਸਭ ਸੁਣਾਏ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਤਲੇ ਕਿਆ ਚਤੁਰਾਏ ਕਿਆ ਹੋ ਕਥੀ ਕਥੇ ਕਦ ਦੇਖਾਂ ਮੈਂ ਅਕਤ ਨ ਕਥ ਨਾ ਜਾਏ ਜੋ ਦੁੱਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਇੱਥੇ ਕੂਕਰ ਹੋ ਬੇਗਾਨਾ ਹੌਂਕਾਂ ਇਸ ਤਨ ਤਾਏ
ਭਗਤ ਹੀਨ ਨਾਨਕ ਜਨ ਜੈ ਜੈ ਹੋਏਗਾ ਤਾਂ ਖਸਮ ਨਾਉ ਨਾ ਪਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨਵੇਸ ਕਲੰਦਰ ਪੜ੍ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਏ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਵ ਅਗਮ ਗੋਚਰ ਅਲਖ ਪਾਰ ਚਿੰਤਾ ਕਰੋ ਹਮਾਰੀ ਜਲ ਤਲ ਮਈਰ ਭਰ ਪੜੀਨਾ ਘਟ ਘਟ ਜੋਤ ਮਾਰੀ ਸਿੱਖ ਮਤ ਸਭ ਉਦਤ ਮਾਰੀ ਮੰਦਰ ਛਾਵਾਂ ਤੇਰੇ ਤੁਜਬਣੇ ਆਵਰਣਾ ਜਾਣਾ ਮੇਰੇ ਸਾਹਿਬਾਂ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੇ ਸਰਵ ਚਿੰਤ ਤੁਝ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾਂ ਆਪੇ ਜਾਨ ਆਪੇ ਕਰ ਕਰ ਵੇਖੈ ਤਾਨ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਣ ਦਿਓ ਜਾਚਕ ਤੂੰ ਵਲ ਕਵੇ ਰਹਾਓ ਮਾਇਆ ਮੋਤਰ ਕੱਟੀ ਨਾਲ ਭੁੰਡੀ ਗਾਮਣ ਗਾਮਣ ਆਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲਿਆ ਚਾਨਣ ਦੇ ਆਰ ਚੱਕ ਛੋਡੀ ਸਰਸਾ ਨਹੀਂ ਕੋਏ ਬਾਪ ਦਿਸੇ ਵੇ ਜਾਤ ਨਾ ਹੋਏ ਏਕੇ ਕੋ ਨਾਹੀ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਆਕ ਰਹੇ ਮਨ ਸਾਚੇ ਧਾਰਿਆ ਔਰਣ ਸੂਜੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੇ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਾਨਮੁਖ ਭਰਮ ਭੁਲੇ ਬੋਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਸਿਮਖਿਨ ਸਤਿਗੁਰੂ ਬੂਝ ਬੁਝਾਈ ਰਹਾਓ ਮੇਰਾ ਪ੍ਰਭ ਸਿਰੇ ਹਉ ਮਰੋ ਦੁਖਾਲੇ ਸਾਸ ਗਿਰਾਸ ਜਪੋ ਆਪਣੇ ਹਰ ਭਾਲੇ ਸਤਿਬੈਰਾ ਗਣ ਹਰ ਨਾਮ ਨਿਹਾਲੀ ਜਬ ਮਾਨੇ ਗੁਰਮੁਖ ਹਰ ਨਾਲੇ ਅਕਥ ਕਥਾ ਕਹੀਏ ਗੁਰੂ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੁਮੇ ਮੇਟ ਚੱਲੇ ਗੁਰ ਸ਼ਬਦ ਕਮ ਸਮਾਏ ਮਨ ਮੁਖ ਖਿਚੜੇ ਗਏ ਖੋਟੀ ਰਾਸ ਗੁਰਮੁਖ ਨਾ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਾਣ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਅੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਪੜੇ ਅੰਗ ਚੜਾਇਆ ਤ੍ਰਿਗ ਸਰੀਰ ਕੁਟੁੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਏ ਪੌੜੀ ਛੁੜਕੀ ਫਿਰ ਹੱਥ ਨ ਆਵੇ ਅਹਿਲਾ ਜਨਮ ਗਵਾਏ ਆ ਦੂਜਾ ਭਾਉ ਨ ਦੇਈ ਲਿਵ ਲਾਗਣੇ ਜਿਨ ਹਰ ਕੇ ਚਰਨ ਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁਖ ਨਿਵਾਰੇ ਰਹਾਓ
ਤੂੰ ਦਿਆਲ ਦਿਆਲ ਪਤ ਦਾਤਾ ਕਿਆ ਜੰਤ ਵਿਚਾਰੇ ਮੁਕਤ ਬੰਦ ਸਭ ਤੁਝਤੇ ਹੋਏ ਐਸਾ ਆਖ ਬਖਾਨੇ ਗੁਰਮੁਖੋਂ ਸੋ ਮੁਕਤ ਪਗਈਏ ਮਾਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸੇਖ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨ ਜਾਈ ਸੱਚੇ ਆਪ ਸਵਾਰੇ ਭਰਮ ਭੁਲਾਣੇ ਜੈਸੇ ਮਨ ਮੁਕਈਏ ਨਾ ਰੂਵਾਰ ਨ ਪਾਰੇ ਜਿਸ ਨੂੰ ਨਦਰ ਕਰੇ ਸੋਏ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਏ ਨਿਸਤਾਰੇ ਨਾਨਕ ਭਾਗ ਹੋਏ ਜਿਸ ਮਸਤਕੇ ਕਾਲੇ ਮਾਰ ਬਿਦਾਰੇ ਮਹਿਲਾਵਲੀ ਮਹੱਲਾ ਤੀਜਾ ਉਹ ਤੁਲ ਕਿਉਂ ਤੁਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸਤੇ ਦੂਜਾ ਨਾ ਹੀ ਕੋਏ ਇਸਦੀ ਕੀਮਤ ਕੀ ਕੂ ਹੋਏ ਗੁਰੂ ਪ੍ਰਸਾਦ ਵਸੇ ਮਣ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਉ ਆਪ ਸ਼ਰਾਬ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੇਲੇ ਪੂਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸ ਨੂੰ ਮੇਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੇ ਜਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਤਾਂਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰੂ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੁ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ ਸਤਿਗੁਰੂ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਇਆ ਸੋ ਸਤਿਗੁਰੂ ਪਾਏ ਅਣਦਿਨ ਲਾਗੇ ਸਹਿਜ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਬਮਾਨਾ ਜਬ ਆਪਣੀ ਜੋਤ ਖਿੰਚੈ ਪ੍ਰਭਸਾ ਖਿੰਚੈ ਤੂੰ ਸਵਾਮੇ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾ ਤਿਵੇ ਕੋਈ ਚੱਲੇ ਜਿਉ ਹਰਲ ਭਾਵੇ ਭਗਵਾਨਾ ਕਹਿਤ ਨਾਨਕ ਤੂੰ ਸੱਚਾ ਸਾਹਿਬ ਕੌਣ ਜਾਣੇ ਤੇਰੇ ਕੰਮਾਂ ਇਕਣਾ ਘਰ ਮੈਂ ਦੇ ਵਡਿਆਈ ਇੱਕ ਭਰਮ ਪਵੈ ਅਭਿਮਾਨਾ

ਇਸ ਪਰ ਪੰਚਮ ਸਤਿ ਨਾਮ ਕੀ ਵਡਿਆਏ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰੂ ਮਾਏ ਸਮਾਨਾ ਇਹ ਬਾਣੀ ਜੋ ਜੀਉ ਜਾਣੈ ਤਿਸੇ ਅੰਤਰ ਰਵੇ ਹਰਨਾਮ ਰਹਾਉ ਚਹੁ ਜੁਗਾ ਕਾ ਹੁਨ ਬੀੜਾ ਕਰਮ ਨਖਾਨੋ ਏਕ ਨਿਧਾਨਾ ਜਸ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲਮੈ ਕੀਰਤ ਹਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੁਕੈ ਮਨ ਬਮਾਨਾ ਕਹਿਤ ਸੁਣਤ ਸਭੈ ਸੁਖ ਪਾਵੈ ਮਾਨਤ ਪਾਇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਉਹ ਤਿਨ ਬਲਹਾਰੇ ਜਿਨ ਹਰ ਮਨ ਵਸਾਏ ਹਰ ਜਣ ਕੋ ਮਿਲਿਆ ਸੁਖ ਪਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਸਦਾ ਰੰਗਰੇ ਰਾਤੇ ਤੇਰੇ ਛਾਏ ਹਰ ਜਵਾ ਵਸੇ ਮਣ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮਿਲ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚੁਲੂਲੇ ਹਰ ਸੁਭਾਏ ਇਹ ਰੰਗ ਦੇ ਨਾ ਉਤਰੇ ਸੱਚ ਸਮਾਏ ਅੰਤਰ ਸਾਚ ਮਿਟਿਆ ਗਿਆਨ ਅੰਧੇਰਾ ਸਤਿਗੁਰੂ ਗਿਆਨ ਮਿਲਿਆ ਪ੍ਰੀਤ ਤੇਰਾ ਜੋ ਸੱਚ ਰਾਤੇ ਤਿਨ ਬਹੁੜ ਨਫੇਰਾ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਏ ਅਚੰਤ ਨਾਮ ਵਸਿਆ ਮਣਿਆਏ ਉਮੇ ਮਾਇਆ ਸ਼ਬਦ ਜਲਾਏ ਦਰ ਸੱਚ ਗੁਰ ਤੇ ਸੋਭਾ ਪਾਏ ਜਗਦੀਸ਼ ਮੈਂ ਅਵਰਣ ਕਾਜਾ ਅਣਦਿਨ ਅਣਦ ਹੋਏ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਏ ਪੂਰੇ ਗੁਰ ਤੇ ਸ਼ਬਦ ਬੁਝਾਏ ਜੀਵਨ ਮਰਨ ਕੋ ਸੰਸਰ ਵੇਖੈ ਬਹੁੜ ਨਾ ਮਰੇ ਨਾ ਜਮ ਵੇਖੈ ਘਰ ਹੀ ਮੈਂ ਸਭ ਕੋੜ ਨਿਧਾਨ ਸਤਿਗੁਰੂ ਕਾਏ ਗਿਆ ਅਭਿਮਾਨ ਸਦੀ ਲਾਗਾ ਸਹਿਜ ਤੇ ਆਨ ਅਣਦਿਨ ਗਾਵੇ ਕੋ ਨਾਮ ਇਸ ਯੁਗ ਮੈਂ ਨਾਮ ਇਸ ਯੁਗ ਮੈਂ ਵਡਿਆਈ ਏ ਪੂਰੇ ਗੁਰ ਤੇ ਨਾਮ ਤੇ ਆਏ ਜੈ ਦੇਖਾਂ ਤੇਰਾ ਸਮਾਏ ਸਦਾ ਸੁਖਦਾਤਾ ਕੀਮਤ ਨਹੀਂ ਪਾਏ ਪੂਰੇ ਭਾਗ ਗੁਰਪੂਰਾ ਪਾਏ ਆ ਅੰਤਰ ਨਾਮ ਨਿਦਾਨ ਦਿਖਾਏ ਆ ਗੁਰ ਕਾ ਸ਼ਬਦ ਅਤ ਮਿੱਠਾ ਲਾਏ ਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਏ ਆ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਕੋ ਓਂਕਾਰ ਸਤਿਗੁਰੂ ਪ੍ਰਸਾਦ ਉਦਮ ਮਤ ਪ੍ਰਵਯੰਤਰ ਜਾਮੇ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੁਆ ਤੰਤ ਵਜਾਏ ਤੰਤੇ ਕਿਉ ਵਾਜੈ ਜੰਤ ਜਣਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰੂ ਪਾਏ ਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆ ਗ੍ਰਿਸ ਭਰਮਤ ਹੈ ਪ੍ਰਾਣੀ ਰਖ ਲੇ ਊ ਜਣੇ ਆਪਣਾ ਜੂ ਪ੍ਰਹਲਾਦ ਹਰਨਾਕਸ਼ ਵਜੰਗ ਰਸਿਓ
हर राख्यो हर शरणा, कवन कवन के गत मित गई है, हर किए पतत पवन्ना, ऊटू वै टूर हाथ चम चमरे, हर उद्रयो प्रयो शरणा। रव दीन दयाल भगत भवतारने, हम पापी रख पपन्ना।

ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਜਨਮਾ ਕਰ ਕਿਰਪਾ ਰੱਖ ਲਿਓ ਮੇਰੇ ਸਾ ਠਾਕੁਰ ਹਮ ਪਾਤਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰ ਸਪਾਏ ਹੋਰ ਤਿਆਗੋ ਨੈ ਫਲ ਕੰਮ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਜ ਬਿਨੇ ਅਵਰਨਾ ਕੋਈ ਮੇਰੇ ਠਾਕੁਰ ਹਰ ਜਪੀ ਬੜੇ ਕਰਮਾ ਨਾਮਹੀਨ ਤ੍ਰਿਗ ਜੀਵਿਤ ਤਿੰਨ ਵੱਡ ਪੁਰਖ ਤਿੰਨ ਵੱਡ ਦੁੱਖ ਸਹਮਾ ਕੋਈ ਫਿਰ ਫਿਰ ਜੋਣ ਪਵਾਈਏ ਮੰਦਭਾਗੀ ਮੂੜ ਕਰਮਾ ਅਰਜਨ ਨਾਮ ਧਾਰ ਹੈ ਤੁਰ ਪੁਰਬ ਲਿਖੇ ਵੜ ਕਰਮਾ ਗੁਰ ਸਤਿਗੁਰੂ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮ ਬਿਲਾਵਲੀ ਮਹੱਲਾ ਚੌਥਾ ਅਮਰਾ ਚਿਤ ਦੁਲਬ ਮੋਹ ਵਿਖਿਆ ਬਹੁ ਦੁਰਮਤ ਮੈਲ ਫਰਾ ਤੁਮਰੀ ਸੇਵਾ ਕਰਨ ਸਕੈ ਪ੍ਰਭ ਹਮ ਕਿਉ ਕਰ ਮੁਗਤਰਾ ਮੇਰੇ ਮਨ ਜਬ ਨਰਹਰ ਨਾਮ ਨਰਹਰਾ ਜਨ ਉਪਰ ਕਿਰਪਾ ਪ੍ਰਭ ਤਾਰੇ ਮੇਰੇ ਸਤਿਗੁਰੂ ਪਾਰ ਪ੍ਰਹਾਵ ਅਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੁ ਮਤੀ ਜਸ ਕਰੋ ਤੁਮਰੇ ਸੰਗ ਲੱਗੇ ਸੇ ਉਦਰੇ ਜੋ ਸੰਗ ਕਾਸ਼ਟ ਲੋ ਤਰਾ ਸਾਖਤ ਨਾਲ ਫੋਚੀ ਮਤ ਮਧਮ ਜਿਨ ਹਰ ਹਰ ਸੇਵ ਨ ਕਰਾ ਇਹ ਨਰ ਭਾਗਹੀਣ ਦੋ ਚਾਰੀ ਉਹ ਜਨਮ ਹੋਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਇਸ ਨਹਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲੀ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਏ ਮੇਰੇ ਹਰ ਹਰ ਕਥਾ ਕਰੋ ਹਰ ਹਰ ਨਾਮ ਬਹੁਤ ਹੈ ਕਲ ਯੁਗ ਕੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਵਿਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਹਾਉ ਕਾਇਆ ਨਗਰ ਮੈਂ ਰਾਮ ਲਾਸੀ ਉਤਮ ਕਿਉ ਪਾਈ ਉਪਦੇਸ ਜਨ ਕਰੋ ਸਤਿਗੁਰੂ ਸੇਵ ਸਫਲ ਹਰ ਦਰਸ਼ਨ ਮਿਲੇ ਅੰਮ੍ਰਿਤ ਹਰ ਸਭੀਓ ਹਰ ਹਰ ਨਾਮ ਅੰਮ੍ਰਿਤ ਹਰ ਮਿਠਾ ਹਰ ਸੰਤੋ ਚਾਖ ਦਿਖੋ ਗੁਰਮਤ ਹਰ ਸਮੀਠਾ ਲਾਗ ਤਿਨ ਵਿਸਰੈ ਸਾਬਿਕ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਪੇ ਹਰ ਮੰਤਰ ਜਪੈ ਨੇ ਗੁਰ ਸਤਿਗੁਰੂ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ

ਵਿਘਨ ਲਾਗੇ ਜਬਲ ਖਪੇ ਧਰਤ ਪੁਨੀਤ ਭਈ ਸਾ ਗੁਣ ਗਾਏ ਗੁਰ ਜੁਰਤ ਗਿਆ ਹਰ ਨਾਮ ਤੇ ਆਏ ਰਹਾਉ ਸਭਨੀ ਥਾਈ ਰਵੇ ਆਪ ਆਦਿ ਜੁਗਾਦ ਜਾ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਨਾ ਕੋ ਹੋਏ ਸੰਤਾਪ ਗੁਰ ਕੈ ਚਰਨ ਲੱਗੇ ਮਨ ਮਿਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੁਠੇ ਪਾਰ ਬ੍ਰਹਮ ਪ੍ਰਭ ਰਖਵਾਲੇ ਜਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਨਾਥ ਕੀ ਮੋਹਨਾਥ ਤੁਮਰੀ ਸ਼ਰਣਾਏ ਕਰ ਕਿਰਪਾ ਹਰ ਚਰਣੋ ਤੇ ਆਏ ਦਇਆ ਕਰੋ ਬਸੋ ਮਣ ਆਏ ਮੋਹ ਨਿਰਗੁਣ ਲੀਜੇ ਲੜ ਲਾਏ ਰਹਾਉ ਪ੍ਰਭ ਜਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਈ ਜਮ ਪੀੜ ਸਰਬ ਦੁਖ ਹਰ ਸਿਮਰਤ ਨਾਸੇ ਜਾ ਕੇ ਸੰਗ ਸਦਾ ਪ੍ਰਭ ਵਸੇ ਪ੍ਰਭ ਕਾ ਨਾਮ ਧਨਧਾਰ ਬਿਸਰਤ ਨਾਮ ਹੋ ਧਨਸਾਰ ਪ੍ਰਭ ਜਿਤ ਆਏ ਪੂਰਨ ਸਭ ਆਸਾ ਪੂਰਨ ਸਭ ਕਾਜ ਹਰ ਬਿਸਰ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਾਏ ਸਭ ਦੁਰਮਤ ਪੀਤ ਮਾਨਤਨੇ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਅਨੰਤ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਂ ਨੜੀਏ ਕਾ ਕਰ ਗਾਵਨਾ ਏਕ ਓਂਕਾਰ ਸਤਿਗੁਰੂ ਪ੍ਰਸਾਦਿ

ਸਫਲ ਮੂਰਤ ਗੁਰਦੇਵ ਸਵਾਮੀ ਸਰਵ ਕਲਾ ਭਰਪੂਰ ਨਾਨਕ ਗੁਰ ਪਾਰ ਪਰਮੇਸ਼ਰ ਸਦਾ ਸਦਾ ਹਜ਼ੂਰ ਹੈ।

ਕਵਾ ਵਡਭਾਗੀ ਸੇ ਕਾਢੀਏ ਪਿਆਰੇ ਸੰਤ ਸੰਗਤ ਜਿਨ ਵਾਸੋ ਅੰਮ੍ਰਿਤ ਨਾਮ ਰਾਧੀਏ ਨਿਰਮਲ ਮਨੇ ਹੋਵੇ ਪਰਗਸ ਜਨਮ ਮਰਨ ਦੁੱਖ ਕਾਟੀਏ ਪਿਆਰੇ ਚੁੱਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ।

ਬਲਹਾਰੇ ਬਿਲਾਵਲ ਮਹੱਲਾ ਪੰਜਵਾਂ। ਵਿਖੇ ਬਣ ਫਿਕਾ ਤਿਆਗਰੀ ਸਖੀਏ ਨਾ ਮਹਾਰਸ ਪਿਓ ਬਿਨ ਰਾਸਾ ਕੇ ਬੁੱਢ ਗਏ ਸਗਲੇ ਸੁਖੀ ਨਾ ਹੋਤ ਜੀਓ। ਮਾਨ ਮਹਿਤ ਨਾ ਸਖਤ ਹੈ ਆਈ ਸਾ ਦਾਦਾ ਸੀ ਥੀਓ ਨਾਨਕ ਸੇ ਦਿਰ ਸੁਭਾਵੰਤ ਜੋ ਪਰਵੇ ਪੁਣੇ ਕੀਓ। ਹਰ ਚੰਦਿਓ ਰੀ ਚਿਤ ਭਰਾਉਂ ਰਸਖੀ ਹੈ ਮਿਰਗ ਤਿਸਨਾ ਦਰਮ ਛਾਏ ਆ ਚੰਚਲ ਸੰਗਣ ਚਲਤੀ ਸਖੀ ਹੈ ਅੰਤ ਤਜ ਜਾਵਤ ਮਾਏ ਆ। ਰਸ ਭੋਗ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਏ ਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਏ ਆ। ਆਏ ਬਸੋ ਮੁੜ ਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ ਚਰਨ ਕਮਲ ਵਿਲਾਈਏ। ਇਹ ਜਨਮ ਨਾ ਮਰਨ ਨਿਆਮਣ ਜਾਣ ਨਿਹਚਲ ਸ਼ਰਣੀ ਪਾਈ ਐ ਪ੍ਰੇਮ ਵਿਛੋ ਨਾ ਮੋਹ ਵਿਆਪੈ ਨਾਨਕ ਹਰ ਏਕ ਧਿਆਈ ਐ। ਦ੍ਰਿਸ਼ਟ ਧਾਰਮਣ ਵਿਦਿਆ ਪਾਰੇ ਦਤੜੇ ਸਹਿ ਸੁਹਾਏ ਸੇਜ ਸੁਹਾਵੇ ਸੰਗ ਮਿਲ ਪ੍ਰੀਤਮ ਅਣਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰਸ ਰਾਮ ਰੰਗ ਰਾਤੇ ਮਨ ਤਨ ਇਚ ਪੁਜਾਏ ਨਾਨਕ ਅਚਰਜ ਅਚਰਜ ਸੂਰ ਮਿਲਿਆ ਕਹਿਣਾ ਕਸੂ ਨ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਸੁਥਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਏਕ ਰੂਪ ਸਗਲੂ ਪਾਸਾਰਾ ਆਪੇ ਬਣਜ ਵਿਵਹਾਰਾ ਐਸੋ ਗਿਆਨ ਦ੍ਰਿੜੋ ਹੀ ਪਾਏ ਜਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਾਉ ਅਣਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕੇ ਪ੍ਰਭ ਸਦ ਹੀ ਮੁਕਤਾ।

ਦੋਸ਼ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਬੀਬੋ ਆਪ ਹੀ ਚਰਨਾ ਆਹੋ ਆਪ ਹੀ ਮਸਤ ਆਪ ਹੀ ਬੋਲਣਾ ਆਪ ਹੀ ਅਚਲਨ ਜਾਈ ਚਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਅਲਿਪਣਾ ਆਪੇ ਅਵਗਤ ਆਪ ਸੰਗ ਰਚਨਾ ਕਹੁ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਸਿਮਰਮਨ ਰਾਮ ਨਾਮ ਚਿਤਾਰੈ ਬਸਰੇ ਹਿਰਦੈ ਗੁਰਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋ ਮੋਹ ਮਲਨੀਨਾ ਬੰਧਨ ਕਾਟ ਮੁਕਤ ਗੁਰੂ ਕੀਨਾ ਦੁੱਖ ਸੁਖ ਕਰਤ ਜਨਮ ਫੁਨ ਮੂਵਾ ਚਰਨ ਕਮ ਗੁਰੂ ਆਸਮਦੀ ਅਗਣ ਸਾਗਰ ਬੁੱਢਤ ਸੰਸਾਰ ਨਾਨਕ ਬਾਂ ਪਗਰ ਸਤਿਗੁਰੂ ਨਿਸਤਾਰ ਬਿਲਾਵਲ

ਤਨ ਮਨ ਧਨ ਅਰਪੋ ਸਭ ਆਪਣਾ ਪਾਵਣ ਸੁ ਮਤ ਜਿਤ ਹਰ ਹਰ ਜਪਣਾ ਕਰ ਆਸ ਆਇਓ ਪ੍ਰਭ ਮੰਗਣ ਤੂੰ ਬੇਕਤ ਸੋਭਾ ਮੇਰੇ ਆਂਗਣ ਰਹਾਉ ਅਣਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗੇ ਸਮਣੇ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਏ ਤਾਂ ਮਿਲੀਏ ਜਾਂ ਲੈ ਮਿਲਾਏ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਏ ਆ ਕਹੁ ਨਾਨਕ ਸਫਲ ਸੋ ਆਏ ਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਮਾਏ ਆ ਸਾਧ ਸੰਗ ਸਭ ਦੁੱਖ ਮਿਟਾਏ ਆ ਰਵ ਰਿਆ ਪ੍ਰਭ ਸਭ ਮੈਂ ਆਪੇ ਹਰ ਜਬ ਰਸਨਾ ਦੁੱਖ ਨਾ ਵਿਆਪੇ ਰਹਾਉ ਤਿਖਾ ਭੂਖ ਬਹੁ ਤਬ ਤੁਦ ਵਿਆਪੇ ਆ ਸੀਤਲ ਭਏ ਹਰ ਹਰ ਜਸ ਜਾਪੇ ਆ ਓਟ ਜਤਨ ਸੰਤੋਖ ਨਾ ਪਾਏ ਆ ਮਨ ਤ੍ਰਿਭੁਤਾਨ ਹਰ ਗੁਣ ਗਾਏ ਆ ਇਹ ਭਗਤ ਪ੍ਰਭ ਅੰਤਰ ਜਾਮੇ ਨਾਨਕ ਕੀ ਬੇਨੰਤੀ ਸਵਾਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈ ਐ ਮਿਲ ਸਾਧੂ ਹਰ ਨਾਮ ਤੇ ਆਈ ਐ ਪਾਰ ਬ੍ਰਹਮ ਪ੍ਰਭ ਤੇਰੀ ਸ਼ਰਣਾ ਕਿਲ ਭੁਖ ਕਾਟੇ ਭਜ ਗੁਰ ਕੇ ਚਰਨ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕੋ ਪ੍ਰਭ ਕਿਰਪਾ ਕਰੀਏ ਸਾਧੂ ਧੂਰ ਮਿਲੇ ਨਸਤਰੀਏ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮੈਂ ਲੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਣ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ

ਸਤਿਗੁਰੂ ਪ੍ਰਸਾਦ ਪਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਣੇ ਚਰਨ ਕੋਣ ਪ੍ਰਭ ਕੇ ਨੇ ਧਿਆਉ ਕੌਣ ਸੁਮਤ ਜਿਤ ਪ੍ਰੀਤਮ ਪਾਉ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਣ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾ ਚਰਨ ਕਮ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰੂ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਆਕਾਤ ਕਥਾ

ਸਿਮਰਤ ਕਿਲੇ ਬਖਸ਼ਾ ਨਾਸੈ ਅੰਧ ਕਰੋ ਮਿਲ ਸੁੰਦਰ ਨਾਰੇ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਤ੍ਰੋ ਮਦ ਮਤ ਬੰਧਨ ਬੰਧੇ ਆਤ ਵਿਕਾਲ ਤਿੰਨ ਦਿਨ ਛਿਜਤ ਵਿਕਾਰਤ ਕਰਤ ਦੁਫਾਹੀ ਫਾਤਹਿ ਜਮਕੈ ਜਾਲ ਰਤ ਤੇਰੀ ਸ਼ਰਨ ਦੀਨ ਪੈ ਪ੍ਰਭ ਦੀਨ ਦਿਆਲਾ ਮਹਾਂ ਬਿਕਮ ਸਾਗਰ ਤਫਾਰੀ ਉਧਰੋ ਸਾਧੂ ਸੰਗਲ ਵੱਲ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੋ ਪਿੰਡ ਸਭ ਤੁਮਰਾ ਮਾਲ ਭਰਮ ਕੈ ਬੰਧਨ ਕਾਟੋ ਪਰਮੇਸ਼ਰ ਨਾਨਕੀ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ।

ਹੋਗਾ। ਆਏ ਬਸੋ ਕਰ ਦੇ ਸੁਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੁ ਪ੍ਰਸੰਨ ਪਏ ਲਹਿ ਗਏ ਵਿਯੋਗ ਬਲਾਵਲ ਮਹੱਲਾ ਪੰਜਵਾ ਕਾਹੂ ਸੰਗ ਨ ਚੱਲਹੀ ਮਾਇਆ ਜੰਜਾਲ ਉਠ ਸੁਧਾਰੇ ਸਤਰ ਪਤ ਸੰਤਨ ਕਹਿ ਖਿਆਲ ਰਹਾਉ ਓ ਬੁੱਧ ਕਹੋ ਬਿਨ ਸੁਨਾ ਇਹ ਧੁਰ ਕੀ ਢਾਲ ਬਹੁ ਜੂਨੀ ਜਨਮੈ ਮਰਹਿ ਵਿਖਿਆ ਵਿਕਰਾਲ ਸਤ ਬਚਨ ਸਾਧੂ ਕਹੇ ਨਿਤ ਜਪਹਿ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੈ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ।

ਇੱਕ ਚੱਲ ਇੱਕ ਚੱਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹਲਾ ਪੰਜਵਾਂ।

तहा ऐसी भगत गोविंद की किट हस्ती जीता, जो जो कीनो आपनो तिस अपै

ਤਾਂ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਬੁਲਾਵਲ ਮਹੱਲਾ ਪੰਜਵਾ ਔਹਦ ਪ੍ਰਭਾਦ ਨੀਤ ਲੂਭ ਰਸਨਾ ਸਾਧ ਲਪਟ ਕਪਟ ਗ੍ਰਹਿ ਪੇਦਿਆ ਮਿਥਿਆ ਵਿਖਿਆਦ ਐਸੀ ਪੇਖੀ ਨੇਤਰ ਵਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋਬਣਾ ਨਾਮੈ ਬਿਨ ਬਾਦ ਰਹਾ ਰੂਪ ਧੂਪ ਸੁਗੰਧਤਾ ਕਾਪਰ ਭੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨ ਕੁਪਿਆ ਕਿਨ ਪੰਗਣ ਦੇਹਾਦ ਏ ਅਵਸਰ ਤੇ ਚੁਕਿਆ ਬਹੁ ਜੁਣ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੈ ਹਰ ਹਰ ਬਿਸਮਾਦ ਸੂਖ ਸਹਿਜ ਅਨਾਨਕ ਆਨੰਦ ਤਾਂ ਕੇ ਪੂਰਨ ਨਾਦ ਬਲਾਫਲ ਮਹੱਲਾ ਪੰਜਵਾ ਚਰਨ ਭਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਵਤੇ ਹਰ ਹਰ ਹਰ ਚੇਤ ਰਹਾਉ ਪੰਚ ਝੂਰ ਆਗੇ ਪਗੈ ਜਬ ਸਾਧ ਸੰਗੇਤ ਕੂੰਜੀ ਸਾਬਤ ਘਨੂ ਲਾਭ ਗ੍ਰਹਿ ਸੋਭਾ ਸੇਤ ਨਿਸ਼ਚਲ ਆਸਨ ਮਿਟੀ ਚਿੰਤ ਨਾਹੀ ਦੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵਣਾ ਤੇਤੋ ਬਿਰਥਾਰੀ ਮਿਲਤ ਸੰਗ ਸਭ ਭਰਮ ਮਿਟੈ ਗਤ ਪਈ ਹਮਾਰੀ ਜਾਦਨ ਭੇਟੇ ਸਾਧ ਮੋਹੇ ਓਆ ਦਿਨ ਬਲਹਾਰੀ ਤਨ ਮਨ ਆਪਣੋ ਜੀਆ ਰਾਹ ਫਿਰ ਫਿਰ ਹਉ ਵਾਰੀ ਰਹਾਉ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਏ ਮਨ ਭਇਆ ਬਿਨਸੀ ਅਪਧਾਰੀ ਨਿੰਦ ਚਿੰਦ ਪਰ ਦੁਖ ਨਾ ਹੈ ਖਿਨ ਮੈਂ ਜਾ ਰੇ ਦਇਆ ਮਰਿਆ ਅਰ ਨਿਕਟ ਭੇਖ ਨਾਨ ਨਾਹੀ ਦੁਰਾਰੀ ਤਨ ਮਨ ਸੀਤਲ ਭਏ ਅਬ ਮੁਕਤੇ

ਸਾਧ ਸੰਗਤ ਕੇ ਬਾਸ ਬੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ ਰਹਾਉ ਹਰ ਰਸ ਚਾਖਤ ਧਰਾਪਿਆ ਮਨ ਰਸ ਲਹਿ ਹਸੜਾ ਬੁੱਧ ਪ੍ਰਗਾਸ ਪ੍ਰਗਟ ਪਾਈ ਉਲਟ ਕਮਲ ਬੇਗਸਣਾ ਸੀਤਲ ਸਾਤ ਸੰਤੋਖ ਹੋਏ ਸਭ ਬੂਜੀ ਤ੍ਰਿਸਣਾ ਦੈ ਦਿਸ ਤਾਵਤ ਮਿਟ ਗਾਏ ਨਿਰਮਲ ਥਾਨ ਬਸਣਾ ਰਾਖਣ ਹਾਰੇ ਰਾਖਿਆ ਪੈ ਪ੍ਰਮ ਬਸ ਭਸਣਾ।

ਆਪ ਨਾਠੇ ਅੰਤਮੈ ਕਲੇ ਕਾਢੇ ਤੇ ਹਾਥੇ ਓਏ ਹਮਾਰੇ ਸਾਜਣਾ ਹਮ ਉਨਕੀ ਰੇਨ ਜਿਨ ਪੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਉ ਪਰਾ ਪੁਰਬਲਾ ਲਿਖਿਆ ਮਿਲਿਆ ਅਭਿਆਏ ਵਸਤ ਸੰਗ ਹਰ ਸਾਧਕੇ ਪੂਰਨ ਆਸਾਏ ਪੈ ਬਿਨ ਸੇ ਤੈ ਲੋਕ ਕੇ ਪਾਏ ਸੁਖਥਾਨ ਦਇਆ ਕਰੇ ਸਮਰੱਥ ਗੁਰੂ ਵਸਿਆ ਮਨ ਨਾਮਰ ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਬੁਲਾਵਲੋ ਮਹੱਲਾ ਪੰਜਵਾ ਤੁਈ ਮਲੀਨ ਦੀਨਹੀਨ ਜਿਸ ਪ੍ਰਭ ਵਿਸਰਾਂਦਾ ਕਰਨੇ ਹਾਰ ਨਾ ਪੂਜਾਏ ਆਪ ਗਨੇ ਬਗਾਨਾ ਸੂਕਤ ਦੇ ਜਦ ਬਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੇ ਆਨੰਦ ਹੈ ਸੰਤਨ ਕੇ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾ ਪੂਜੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੇ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਵੇਖਤ ਲੀਲਾ ਰੰਗ ਰੂਪ ਚਲਣੇ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਣਾਈ ਹਰ ਦਿਨ ਸੁਰੈਣ ਨਾਨਕ ਜਪੈ ਸਦ ਸਦ ਬਲ ਜਾਈ ਬੁਲਾਵਲ ਮਹੱਲਾ ਪੰਜਵਾ ਜਲ ਢੂਹੋ ਏਸੀ ਸਕਾਰ ਕਰ ਪਗ ਪਿਖਲਾਵੂ ਬਾਰ ਜਾਓ ਲਖ ਬੇਰਿਆ ਦਰਸ ਪੇਖ ਜਵਾਬ ਕਰੋ ਮਨੋਰਥ ਮਨੇ ਮਾਹੇ ਆਪਣੇ ਪ੍ਰਭ ਤੇ ਪਾਵ ਦੇਹੁ ਸੋਹਣੀ ਸਾਧਕੈ ਬੀਜਨ ਢੋ ਲਾਵ ਰਹਾ ਅਮਰਤ ਗੁਣ ਸੰਤ ਬੋਲ ਤੈ ਸੁਨ ਮਨੇ ਪੀ ਲਾਵ ਹੋ ਰਸਮੈ ਸਾ ਤ੍ਰਿਪਤ ਹੋਏ ਵਿਖੇ ਜਲਨ ਬੁਝਾਵ ਸਭ ਭਗਤ ਕਰੇ ਸਤ ਮੰਡਲੀ ਤਿਨ ਮਿਲ ਹਰ ਗਾਵ ਕਰੋ ਨਮਸਕਾਰ ਭਗਤ ਜਾਨ ਧੂਰ ਮੁਖ ਲਾਵ ਕੂੜਤ ਬੈਠਤ ਜਪੋ ਨਾਮ ਇਹ ਕਰਮ ਕਮਾਵ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵ ਬੁਲਾਵਲ ਮਹੱਲਾ ਪੰਜਵਾ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੇ ਸੰਗ ਵਸੈ ਵਡ ਪਗ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੇ ਸਹਾਈ ਜਨ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਭਾਇਆ ਮਤ ਕੋਈ ਜਾਣੋ ਔਰ ਕਸ਼ਟ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਲਾਫਲ ਮਹੱਲਾ ਪੰਜਵਾਂ।

ਜੋਗਾ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆ ਮੁਨ ਜੋਗਾ ਰਹਾ। ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਬਿਰ ਦੁਖ ਨ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ ਕਿਲਭ ਪੁੱਤਰੈ ਸਾ ਸੁਧ ਹੋਏ ਸਾਧੂ ਸਰਣਾਈ।

ਪੰਜਵਾ ਐਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸਾਤ ਨਾਮ ਜਪਤ ਗੋਬਿੰਦ ਕਾ ਬਿਨਸੇ ਪ੍ਰਮਪ੍ਰਾਤ ਗੁਰੂ ਰਾਜ ਸਪੇਟਿਆ ਤਾਂ ਕੇ ਸੁਖ ਪਰਵੇਸ਼ ਮਨ ਕੀ ਮਤ ਤਿਆਗੀਐ ਸੁਣੀਏ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾਤਾਰ ਮਨ ਤੇ ਕਬਹੁ ਨਾ ਬੀਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲਗਾ ਅਚਰਜ ਗੁਰਦੇਵਾ ਜਾ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਭੋ ਸੇਵਾ ਨਿਤ ਆਧਾਰ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬਹੁ ਨਾ ਬਿਸਰੈ ਪ੍ਰਭ ਪਰਮਾਨੰਦ ਬੁਲਾਵ ਮਹੱਲਾ ਪੰਜਵਾ ਕ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪਹਿ ਪਰਮਾ ਪਾਈ ਅਨੰਤ ਪਿਆ ਗੁਰੂ ਕੀ ਨੇ ਧਰਮਾ ਗੁਰ ਪੂਰਾ ਅਰਤਿਆ ਬਿਨਸੀ ਮੇਰੇ ਪੀਰ ਤਨ ਤਵ ਸੀਤਲ ਭਇਆ ਪਾਇਆ ਸੁਖਬੀਰ ਰਹਾ ਤੋਬਤ ਹਰ ਜਪ ਜਾਗਿਆ ਫੇਕਿਆ ਬਿਸਮਾਦ ਵੀ ਅੰਮ੍ਰਿਤ ਤਸਿਆ ਤਾਂਕਾ ਚਰਤ ਸੁਆਦ ਆਪ ਮੁਖੰਗੀ ਤਰੈ ਕੁਲਕੰਭ ਉਧਾਰੇ ਤਤ ਗੁਰੂ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕੋ ਕਿਰਪਾ ਭਈ ਦਾਸ ਆਪਣਾ ਕੀਨ ਲਾਬਲ ਮਹੱਲਾ ਪੰਜਵਾ ਹਰ ਭਗਤ ਕਾ ਆਸਰਾ ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ ਤਾਂ ਜਵਾਨ ਪਰਿਵਾਰ

ਸਰਬਤਾਏ ਕਥਾ ਪੁਰਾਤਨ ਇਉ ਸੋਹਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀ ਐ ਜਨ ਲੀ ਐ ਮਾਨੀ ਸਤਿਵਚਨ ਨਾਨਕ ਕਹਿ ਪ੍ਰਗਟਮ ਵਾਹੇ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨੀ ਤਿਨ ਕਉ ਪਉ ਨਾਹੇ ਲਾਭ ਮਹੱਲਾ ਪੰਜਵਾ ਬੰਧਨ ਕਾਟੇ

ਕਾਲ ਟੁੱਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਵਿਕਾਰ ਮੋ ਇਨ ਮਾਹੇ ਲੁਭਾਨੇ ਇਨ ਮਾਹੇ ਲੁਭਾਨਾ ਝੂਠ ਸਮੱਗਰੀ ਮਨ ਵਸ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀਤ ਤੁਮਾਰੇ ਜੋ ਤੂੰ ਰਾਖੇ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਨ ਕਰਨ ਸਮਰੱਥ ਪ੍ਰਭ ਦੇਹੋ ਆਪਣਾ ਨਾਮ ਨਾਨਕ ਕਰੀਏ ਸਾਧ ਸੰਗ ਹਰ ਹਰ ਗੁਣ ਗਾਓ ਬੁਲਾ ਹੱਲਾ ਪੰਜਵਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀਤਾ ਮਹਾ ਮੋਹਣੀ ਮੋਹਿਆ ਨਰਕ ਕੀਰੀਤਾ ਮਨ ਕੁਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਂਦਵਾਦਾ ਹਰ ਕਾ ਪੇਖਰ ਤਉ ਛੁਟੈ ਜੋ ਉੱਪਰ ਲਾਦਾ ਰਹਾਉ ਜਪ ਸੰਜਮ ਜਪ ਤਪ ਸੰਜਮ ਤੁਮ ਖੰਡੈ ਜਮ ਕੇ ਦੁਖ ਡਾਂਡ ਵਿਮਰੇ ਨਾਹੀ ਜੋਨ ਦੁਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤਿਸ ਸਿਉ ਤੇਰਾ ਭੇਦ ਪੀਦਾ ਪੰਚ ਪਟਵਾਰੇ ਉਪਜਿਓ ਮਹਾਖੇਦ ਨਾਨਕ ਤਿਨ ਸੰਤਨ ਸਰਣਾਗਤੀ ਜਨਮ ਜਿਨ ਮਨ ਵਸਕੀਨਾ ਧਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਂਦਾ ਲਾਭ ਮਹੱਲਾ ਪੰਜਵਾ ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਵਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੈ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਪਸੈ ਸਭ ਕੇ ਮਨ ਲੋਚੈ ਪਰ ਉਪਕਾਰ ਨਿਤ ਚਿਤਵਤੈ ਨਾਹੀ ਕਸ਼ਪੋਚੈ ਧਨ ਸੋ ਥਾਨ ਬਸੰਤ ਧਨ ਜਹ ਜਪੀਏ ਨਾਮ ਕਥਾ ਕੀਰਤਨ ਹਰ ਅਤਨਾ ਸੁਖ ਸਹਿਜ ਵਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾਂ ਕੇ ਸਭ ਕਿਛ ਹਾਥ ਲਾ ਮਹੱਲਾ ਪੰਜਵਾ ਜੰਤੂ ਪੰਧ ਕਰ ਛੋਡਿਆ ਹੁਣ ਸੁਖ ਨੀ ਸੁਖ ਤੈ ਸੁਖ ਮੈਂ ਪਾ ਸਦਾ ਸਿਮਰ ਚਰਣਾ ਅਰਬਿੰਦ ਸੀਤਲ ਹੋਤਾ ਜੀਵਤਿਆ ਅਥਵਾ ਮੂਆ ਕਿਛ ਕਾਮਣਾ ਆਵੈ ਜਿਨ ਇਹ ਰਚਨ ਰਚਾਇਆ ਕਿਉ ਕਉ ਤਿਸ ਸਿਉ ਰੰਗ ਲਾਵ ਰਹਾ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕੰਮ ਤੇ ਗਾਡੇ ਕੀਰੀ ਤੇ ਹਸਤੀ ਕਰੈ ਟੁੱਟ

ਬਾਦ ਉਹ ਮਗਨ ਕੂਪਤੇ ਉਪ ਅੰਤ ਤੇ ਨਾਨਕ ਗੁਰ ਘਾਟ ਬੁਲਾਵਲ ਮਹੱਲਾ ਪੰਜਵਾ। ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨਥਾਨ, ਅਸ਼ਲ ਅਸ਼ੇਦ ਅਪੇਦ ਪ੍ਰਭ ਐਸੇ ਭਗਵਾਨ। ਤਬ ਦੇਖੋ ਪ੍ਰਭ ਆਪਣਾ ਆਤਮ ਕੇ ਰੰਗਾ, ਜਾਗਨ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗਾ। ਰਹਾਓ ਵਰਨ ਅਸਰਮ ਸਸਤਰ ਸੁਨੋ ਦਰਸਨ ਕੀ ਪਿਆਸ, ਰੂਪ ਨ ਰੇਖ ਨ ਪੰਚ ਤੱਤ ਠਾਕੁਰ ਅਵਿਨਾਸ਼। ਉਹ ਸਰੂਪ ਸੰਤਨ ਕਹਿ ਸੁਰਲੇ ਜੋਗੀ ਸਰਾ, ਕਰ ਕਿਰਪਾ ਜਾਂ ਕੋ ਮਿਲੈ ਧੁਨ ਧਨ ਧਨ ਤੇ ਈਸ਼ਵਰ। ਸੋ ਅੰਤਰ ਸੋ ਬਾਹਰੇ ਬਿਨਸੇ ਤੇ ਭਰਮਾ, ਨਾਨਕ ਤਿਸਰਾ ਪੇਟਿਆ ਜਾਂ ਕੇ ਪੂਰਨ ਕਰਮਾ। ਬੁਲਾਵਲ ਮਹੱਲਾ ਪੰਜਵਾ, ਜੀ ਜੰਤ ਸੋ ਪ੍ਰਸੰਨ ਭੈ ਦੇ ਪ੍ਰਤਾਪ, ਕਰ ਉਤਾਰਿਆ ਸਤਿਗੁਰੂ ਕਰ ਆਹਰਿਆਪ। ਹਾਤ ਖਰਚਤ ਨਿਬਹਤ ਰਹਿ ਗੁਰ ਸ਼ਬਦ ਅਕੂਟਾ, ਪੂਰਨ ਪਈ ਸਮਗਰੀ ਕਬਹੂ ਨਹੀਂ ਟੂਟਾ। ਰਹਾਉ ਸਾਧ ਸੰਗ ਅਰਾਧਨਾ ਹਰਨਿਤ ਅਪਾਰ, ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ। ਭਗਤ ਅਰਾਧੇ ਇੱਕ ਰੰਗ ਗੋਬਿੰਦ ਗੋਪਾਲ, ਰਾਮ ਨਾਮ ਤਨ ਸੰਚਿਆ ਜਾ ਕੇ ਨਹੀਂ ਸਵਾਰ। ਜਾਂਕਾ ਨਹੀਂ ਸਵਾਰ ਸਰਨ ਪਰੇ ਪ੍ਰਭ ਤੇਰੀ ਆ, ਪ੍ਰਭ ਕੀ ਵਡਿਆਈ। ਨਾਨਕ ਅੰਤ ਨ ਪਾਈਏ ਬੇਅੰਤ ਗੁਸਾਈ, ਬੁਲਾਵਲ ਮਹੱਲਾ ਪੰਜਵਾ। ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪਹਿਰਾਸ, ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਰਹਾਉ ਬਿਘਨ ਨ ਕੋ ਲਾਗਤਾ ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਹੇ ਭਗਤਨ ਕੀ ਰਾਸ। ਟੂਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ, ਚਰਨ ਕਲ ਮਨ ਤਨ ਵਸੈ ਪ੍ਰਭ ਅਗਮ ਅਪਾਰ। ਵਸ ਕੁਮਾਵਤ ਸਭ ਸੁਖੀ ਕਿਸ਼ ਊਣ ਨਾ ਦੀਸੈ, ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸੈ। ਜੈ ਜੈ ਕਾਰ ਸਭੇ ਕਰੈ ਸਭ ਤਾਣ ਸੁਹਾਇਆ, ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰਪਾ। ਲਾਭ ਮਹੱਲਾ ਪੰਜਵਾ, ਹਰ ਹਰ ਹਰ ਅਰਾਧਿਐ ਹੋਈਐ ਆਰੋਗ, ਰਾਮ ਚੰਦ ਕੀ ਲਸ਼ਕਾ ਜਿਨ ਮਾਰਿਆ ਰੋਗ। ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ, ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ, ਜਿਸ ਸਿਮਰ ਸੁਖ ਪਾਈਐ ਬਿਨ ਸੇ ਬਿਯੋਗ। ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਕਲਾ ਸ੍ਰੀ ਵਾਹਿਗੁਰੂ ਗੌੜੀ ਸੁਣੀ ਮਹੱਲਾ ਪੰਜਵਾਂ ਸਲੋਕ ਓਅੰਕਾਰ ਸਤਿਗੁਰ ਪ੍ਰਸਾਦ ਆਤਿ ਨਮਹਿ ਆਤਿ ਨਮਹਿ ਸਤਿ ਨਮਹਿ ਸ੍ਰੀ ਗੁਰੂਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਭਾਵ ਕਲ ਕਲੇਸ਼ ਤਨ ਮਹਿ ਪ੍ਰਾਪ ਸੋ ਦਾਸ ਨੰਬਰ ਇੱਕ ਹੈ ਨਾਮ ਜਗਨ ਅਨੇਕੈ ਵੇਦ ਪੁਰਾਣ ਸਿਮਰਤ ਆਖਰ ਕਿੰਨੇ ਰਾਮ ਨਾਮ ਆਖਰ ਵਸਾਵੈ ਤਾਂ ਕਿ ਮੈਂ ਮੰਗਣੀ ਨਾ ਆਵੈ ਤਾਂ ਕਿ ਇੱਕ ਦਸਤਹਾਰੂ ਨਾਨਕ ਉਦਾਰੂ ਸੁਣੀ ਸੁਖ ਅੰਮ੍ਰਿਤ ਨਾਮ ਜਨਾ ਕੇ ਮਨ ਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸਿਮਰਨ ਦੁਜਮ ਨਸੈ ਪ੍ਰਭ ਕੇ ਸਿਮਰਨ ਕਾਲ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕੁਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਕੇ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵਨ ਦਾ ਨਾਨਕ ਹਰ ਰੰਗ ਸਿਮਰਨ ਨਾਉ ਨੇਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਪੁੱਤਾ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਸੁਨਾਨੀ ਪ੍ਰਭ ਕੇ ਸਿਮਰਨ ਦੁਰਗੇ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰਨ ਜਨਾਬ ਸਮਰਾਏ ਨਾਨਕ ਤਾਕੇ ਲਾਗੂ ਪਾਏ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਤਰੇ ਉੱਚਾ ਪ੍ਰਭ ਕੇ ਸਿਮਰਨ ਤਿਸਨਾ ਪੂਜਾ ਪ੍ਰਭ ਕੇ ਸਿਮਰਨ ਸਭ ਕੀ ਸੂਜਾ ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਮਤਨਾ ਵਰਦਮਾਏ ਸਮਾਏ ਪ੍ਰਭ ਜੀ ਵਸੇ ਸਾਧਕ ਰਸਨਾ ਨਾਨਕ ਦਾਸ ਪਸਨਾ ਪ੍ਰਭ ਸਿਮਰੇ ਸੇ ਧਨਵੰਤ ਹੈ ਪ੍ਰਭ ਸਿਮਰੇ ਸੇ ਪਤਵੰਤ ਹੈ ਪ੍ਰਭ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਸਿਮਰੇ ਸੇ ਪੁਰਖ ਪ੍ਰਧਾਨ ਹੈ ਪ੍ਰਭ ਕੋ ਸਿਮਰੇ ਸੇ ਬੇਮੁਤਾ ਜੈ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜ ਜੈ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਾ ਮਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਕਹਾਵੈ ਪ੍ਰਭ ਕੋ ਸਿਮਰੇ ਤੇ ਸੁਖ ਪਹਾਵੈ ਪ੍ਰਭ ਕੋ ਸਿਮਰੇ ਤੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਅਨੰਤ ਕਨੇਰੇ ਪ੍ਰਭ ਸਿਮਰੇ ਬਸਿਆ ਰੰਡੇਰੇ ਸੰਤਿਰ ਪਾਤੇ ਅੰਜਨ ਜਾਗ ਨਾਨਕ ਪੂਰੇ ਭਾਗ ਸਿਮਰਨ ਕਾਜ ਪੂਰੇ ਪ੍ਰਭ ਕੇ ਸਿਮਰਨ ਕਬੂਨਾ ਝੂਰਾ ਪ੍ਰਭ ਕੇ ਸਿਮਰਨ ਹਰ ਗੁਣਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਿਸ਼ਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਣਹਤ ਨਕਾਰ ਸੰਤਨਾ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਮਿਆ ਨਾਨਕ ਜਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪਟਾਏ ਹਰ ਸਿਮਰਨ ਲੰਕੇ ਤੂੰ ਪਾਏ ਸਭ ਸਾਧ ਸਿਮਰਨ ਪੈ ਸਜਤੀ ਦਾਤੇ ਹਰ ਸਿਮਰਨ ਨੀਚਾ ਕੁਣ ਜਾਤੈ ਹਾਰ ਸਿਮਰਨ ਸਿਮਰਨ ਨੀਚਾ ਕੁਣ ਜਾਤੇ ਹਰ ਸਿਮਰਨ ਧਾਰੀ ਸਭ ਕਰਨਾ ਸਿਮਰਨ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉਂ ਸਗਲੇ ਕਾਰਾ ਹਰ ਸਿਮਰ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਹੈ ਦੀਨ ਦਰਦ ਪੰਜਣਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਯੋ ਨਾਨਕੀ ਪ੍ਰਭੂ ਸਾਥ ਸਪਦੀ ਜਹਿ ਮਾਤਾ ਸੁਖਿਤਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜਹ ਮਾਂ ਪਿਆਂ ਦੂਤ ਜਮ ਤਲੈ ਤੈ ਕੇਵਲ ਨਾਮ ਸੰਗ ਤੇਰੀ ਚਲੈ ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਨਾਮ ਕਿਨ ਮਾਏ ਉਦਾਰੀ ਪੁਨੈ ਚਰ ਕਰਤਨੀ ਕਰੈ ਹਰ ਕੋ ਨਾਮ ਕੂਟ ਪਾਪ ਪ੍ਰਹਿਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਪ ਸੁਖਨੇਰੇ ਸਗਲ ਸਤੂ ਰਾਜਾ ਦੁਖੀਆ ਹਰ ਕਾ ਨਾਮ ਜਪੇ ਸੁਖੀਆ ਲੱਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਨਿਸਤਰੈ ਅਨਕ ਮਾਇਆ ਰੰਕਿਤ ਨਾ ਬੁਝਾਵੇ ਹਰ ਕਾ ਨਾਮ ਜਾਵੇ ਜੇ ਮਾਰ ਜਾਤ ਅਕੇਲਾ ਤੈ ਹਰ ਨਾਮ ਸਿੰਘ ਹੋ ਸਵੇਲਾ ਇਨਸਾਨ ਨਾਮ ਸਤਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਝੂਠ ਨਹੀਂ ਕੂਟ ਬਾਹੀ ਨਾਮ ਜਪੇ ਪਾਰ ਪਰਾਹੀ ਸੰਘਾਰੇ ਹਰ ਕਾ ਨਾਮ ਤਤਕਾਲ ਉਦਾਰੇ ਜੋ ਜਨਮੇ ਮਰ ਜਾਮ ਨਾਮ ਜਪ ਪਾਏ ਵਿਸਰਾਮ ਓ ਮੈਲਾ ਮਲ ਕਬੂ ਨਾ ਧੂਵੈ ਹਰ ਕਾ ਨਾਮ ਕੂਟ ਪਾਪ ਖੂਵੈ ਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗਤ ਕੋਸਾ ਜਹ ਪੈਂਦੇ ਮਹਿੰਦ ਗਬਾਰਾ ਹਰ ਕਾ ਨਾਮ ਸੰਗ ਜਿਆਰਾ ਜਾ ਪੰਤੀ ਰਾ ਕੋ ਨਸ ਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜਾ ਹਮ ਪਿਆਣ ਤਪ ਕਾਮ ਤੇ ਹਰ ਕੇ ਨਾਮ ਤੁਮ ਪਰਸ਼ਾਮ ਜੈ ਤ੍ਰਿਖਾ ਮਨ ਕੁਝ ਆਕ ਰੱਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤਨਾ ਕੀ ਵਰਤਨ ਨਾਮ ਸੰਤਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੈ ਨਾਮ ਉਦਰੈ ਜਨ ਕੋਟ ਹਰ ਜਸ ਕਰ ਰਾਤ ਹਰ ਹਰ ਔਖਾਤ ਕਮਾਤ ਹਰ ਜਨ ਕੇ ਹਰ ਨਾਮ ਦਾਨ ਪਰਮ ਜਨ ਕੀ ਨਿਦਾਨ ਮਾਨ ਤਨ ਰੰਗ ਰਤੇ ਰੰਗੇ ਕੇ ਨਾਮ ਜਨ ਕੈ ਵਿਰਤ ਵੇਖੇ ਹਰ ਕਾ ਨਾਮ ਜਨ ਕੋ ਮੁਕਤ ਹਰ ਕੇ ਨਾਮ ਜਨ ਕੋ ਤ੍ਰਿਪ ਹਰ ਕਾ ਨਾਮ ਜਨ ਕੋ ਰੂਪ ਰੰਗ ਹਰ ਨਾਮ ਟੱਬ ਪਰਿਣਾ ਪੰਗ
ਹਰ ਕਾ ਨਾਮ ਜਨ ਕੀ ਵਡਿਆਰ ਕੇ ਨਾਮ ਜਨ ਸੋ ਬਾਪਾ ਹਰ ਕਾ ਨਾਮ ਜਨ ਕੋਰ ਨਾਮ ਜੋਤ ਕਿਸ਼ਨਾਈ ਜਨ ਰਾਤਾ ਹਰ ਨਾਮ ਕੀ ਵਾ ਨਾਨਕ ਜੀ ਹਰ ਹਰ ਦੀਵਾ ਹਰ ਹਰ ਜਨ ਕੇ ਮਾਲਕ ਦੀਨਾ ਹਰ ਤਨ ਕੁ ਹਰ ਤਨ ਜਨ ਕੁ ਪ੍ਰਭ ਦੀਨਾ ਹਰ ਹਰ ਜਨ ਕੀ ਉਠ ਤਾਨੀ ਪ੍ਰਤਾਪ ਜਨ ਵਰਨ ਜਾਤੀ ਜਾਣੀ ਓਤ ਬੋਧ ਜਨ ਹਰ ਰਸ ਰਾਤੈ ਸੁਨ ਸਮਾਦ ਨਾਮ ਰਸ ਮਾਤੇ ਅੱਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਭਗਤ ਛਪੈ ਹਰ ਕੀ ਭਗਤ ਮੁਖ ਭਾਵ ਕਰੇ ਨਾਮ ਜਨ ਸੰਕੇਤ ਤਿਤਰੈ ਪਾਰ ਜਾਤ ਹਰ ਕੋ ਨਾਮ ਸਕਾਮ ਤੇਨ ਹਰ ਹਰ ਰਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਤਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੂਰ ਸਭ ਨਾ ਸਹਿ ਸੰਤ ਸੰਗਤ ਭਾਗੀ ਪਾਈ ਹੈ ਸੰਤ ਸੇਵਾ ਨਾਮ ਤਿਆਈ ਹੈ ਨਾਮ ਤੁਲ ਕਸ਼ਵਰਣਾ ਹੋਏ ਨਾਨਕ ਗੁਰਮੁਖ ਨਾ ਪਾਉ ਜਨ ਕੋਈ ਸਲੋਕਾ ਬਹੁ ਸ਼ਾਸਤਰ ਬਹੁ ਸਿਮਰਤੀ ਪੇ ਕੇਸਰ ਟੰਡੋਲ ਕੁਜਸ ਨਾ ਹੀ ਹਰੇ ਨਾਨਕ ਨਾਮ ਹੈ ਬੋਲੋ ਅਸ਼ਟਪਦੀ ਜਾਪ ਤਾਪ ਗਿਆਨ ਸੁਭ ਧਿਆਨ ਸ਼ਾਸਤਰ ਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸੁਖ ਤਕ ਬਨ ਵਧੇ ਫਿਰਿਆ ਅਨੁਕ ਪ੍ਰਕਾਰ ਕੀਏ ਬਹੁ ਚਤਨਾ ਪੁੰਨ ਦਾ ਨਾਮ ਹੈ ਪਵਰਤਨਾ ਸਕਾਏ ਹਮੇ ਕਰ ਅਤੀ ਵਰਤਨੇ ਕਰੇ ਭੁਪਾਤ ਨੇ ਤੁਨ ਰਾਮ ਨਾਮ ਵਿਚਾਰ ਨਾਮ ਨਾਮ ਜਪੀ ਇੱਕ ਵਾਰ ਨੌ ਕੰਡ ਪ੍ਰਿਥਮੀ ਫਿਰੇ ਚਿਰ ਜੀਵੈ ਮਾਂ ਦਾਸ ਜੀਵੈ ਗਨਮਾਇ ਪ੍ਰਾਣ ਕਨਕਾ ਸਾਵਰ ਪਮਦਾਨ ਨੂਲੀ ਕਰਮ ਕਰੇ ਬਵਾ ਸੰਜੈ ਨਮਰ ਸੰਜੁਤਾਦਨ ਨਿਮਕਾ ਸ੍ਰੀ ਕਿਤਾਬੈ ਤੋਂ ਕਿ ਹਮੇ ਮਹਿਲ ਨਾ ਜਾਵੈ ਹਰ ਕੇ ਨਾਮ ਤਮ ਸਰਕਸ਼ਨਾਹੇ ਨਾਨਕ ਨਾਮ ਪਾਏ ਮਨ ਕਾਮਨਾ ਤੀਤੇ ਛਟੇ ਗਰ ਗੁਆਨਾ ਮਨ ਤੈ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਂ ਨਾ ਤਨ ਤੇ ਜਾਤ ਇਸ ਤੇ ਸਾਧਨ ਕਰੇ ਮਨ ਕਬਨ ਵਿਖਿਆ ਟਰੈ ਜਲ ਧੋਵੇ ਵਧੇ ਅਨੇ ਸੁਖਾ ਹੋਈ ਕਾਚੀ ਮਨ ਹਰ ਕੀ ਨਾਮ ਮੈਂ ਨਾਨਕ ਨਾਮ ਤੇ ਪਤ ਪਾ ਮੂਚਾ ਬਹੁ ਸਨ ਚਮਕਾ ਪਉ ਬਿਆ ਫੇਨ ਕਤਮ ਕਰ ਨ ਪ੍ਰਭੈ ਵੇਖ ਨੇਕ ਅਗਨੀ ਪੂਜੈ ਕੂੜ ਪਾਵ ਦਰਗੈ ਨਿਸ਼ੀਜੈ ਟੂਟਸ ਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਤੂੰ ਸੰਗਲੀ ਜਮਡਾ ਨੇ ਭਜਨ ਬਿਨ ਨੀ ਮਰਨਾ ਹਰ ਕਾ ਨਾਮ ਜੋ ਤਪ ਦੁਖ ਜਾਏ ਨਾਨਕ ਭੋਲੇ ਸਹਿ ਚਾਪ ਦਾਰਥ ਇੱਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਦੁੱਖ ਆਵੇ ਹਰ ਹਰ ਨਾਮ ਰਿਤ ਸਤਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਹਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪ੍ਰਧਾਨ ਸਾਸੰਗ ਜਾਂ ਕਾ ਮਿਟੇ ਭਵਾਨ ਆਪ ਸੋਜ ਜਾਣ ਨੀਚਾ ਸੁਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਈ ਸਗਲ ਕੀਨਾ ਹਰ ਹਰ ਨਾ ਕਟ ਕਟੇ ਕੀਨਾ ਬਨ ਆਪਣੇ ਤੇ ਬੁਰਾ ਮਟਾ।

ਬਾਨੀ ਹਰ ਕੋ ਜਸ ਵਸਨ ਵਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸਿਆ ਨਾਮ ਸਰੂਪ ਨਿਰਗੁਣ ਯਾਰ ਐਨਿਆ ਸੋ ਪ੍ਰਭ ਸਦਾ ਸਮਾਲ ਜਨ ਕਿਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸਪਦੀ ਪਰਮਗਿਆ ਕੇ ਕੁੰਚਿਤ ਪ੍ਰਾਣੀ ਕਮਨੁਲ ਤੇ ਕਮ ਦੁਸ਼ਤਾਨੀ ਜਿੰਤੁ ਸਾਸ ਵਾਸ ਕਰਿਆ ਕਰ ਵਰਗ ਮਜਨੀ ਉਬਾਰੇ ਬਾਰ ਵਸਤਾ ਤੁਝੇ ਪਿਆਰੇ ਦੂਰ ਭਰ ਜੋਗਣ ਬੋਡ ਸੂਦ ਪਿਰੁਦ ਪਿਆਪ ਤੱਕ ਤੇ ਮੁਖ ਪਿਆਵ ਬੈਠ ਪਦੇ ਨਾ ਇਹ ਨਿਰਗੁਣ ਗੁਣ ਕਸ਼ਨਾ ਪੂਜੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਸੁਖ ਵਸੈ ਸੂਦ ਪ੍ਰਾਤ ਪੀਤ ਪੰਥਾ ਪੰਨਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸਿੱਧਲਾ ਸੁਖਾਈ ਭਾਵ ਕਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਘ ਸਾਤ ਵਸਾ ਦੇ ਨਿਹਸ ਭਾਵ ਕਰ ਨਿਤਰ ਸਨਾਤ ਖਚਾ ਕਬਰ ਸੰਗਰਚਨਾ ਸਿਦੁਖ ਪਾਣਤ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੈ ਆਦ ਅੰਤ ਜੋ ਰਾਖਣ ਹਾਰ ਜਿਸ ਸਿਉ ਪ੍ਰੀਤ ਨਾ ਕਰੇ ਗਵਾ ਜਾ ਕੇਵਾਨਾ ਨੂੰ ਭਾਵੇ ਤਾਂ ਸੰਭੂੜਾ ਮਾਲੀ ਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੁੰਦਾ ਜਾਂਦ ਦੂਰ ਹੈ ਜਾਂ ਕੀ ਚਹਿਲ ਪਵਿੱਤਰ ਗੇ ਮਾਤ ਸਭ ਸਾਰੇ ਮੁਕਤ ਜਾਨ ਸਦਾ ਸਦਾ ਨਹਾ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠੰਗ ਮਚੈ ਜੋ ਛੱਡਣਾ ਸੁਸਤ ਕਰਮਾਨੈ ਜੋ ਹੁਣ ਸਦੂਰ ਪ੍ਰਾਣੈ ਛੋੜ ਜਾਏ ਤਿਸ ਕਾ ਸੰਕਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਰ ਲੇਵ ਉਤਾਰੇ ਧੋਏ ਕਰ ਤੋ ਪ੍ਰੀਤ ਸੰਕੋਏ ਤੂਤ ਅੰਧ ਕੂਪ ਨਾਨਕ ਕੱਢ ਲਿਓ ਪ੍ਰਪਿਆਲ ਕਰਤੂਤ ਪਸੂ ਕੀ ਮਾਸ ਚਾਦ ਲੋਕ ਵਿਚਾਰਾ ਕਰੇ ਦਿਨ ਰਾਤ ਬਾਹ ਪੇਕ ਅੰਤਰ ਮਲ ਮਾਇਆ ਸਭ ਸੁਨਹਿ ਕਿਸ਼ ਕਰੇ ਸਪਾਇਆ ਬਾਹ ਗਿਆਨ ਤਾਨ ਸਰਾ ਅੰਤਰ ਬਾਪੀ ਲੂ ਸਵਾਨ ਅੰਤਰ ਅਗਨ ਵਾਰ ਤਨ ਸਵਾਲ ਗਲ ਪਾਤਰ ਕੈਸੇ ਤਰਿਆ ਥਾ ਜਾਂ ਕੇ ਅੰਤਰ ਵਸੀ ਪ੍ਰਭਾ ਨਾ ਕੇ ਜਨ ਸਹਿ ਸਵਾਦ ਹੁਣ ਅੰਧਾ ਕੈਸੇ ਮਾਰਗ ਪਾਵੇ ਕਰ ਗਏ ਲੇਹੋ ਨਿਰਭਾਵ ਕਹ ਵਿਚਾਰ ਜੇ ਡੋਰਾ ਨਸ ਕਹੀ ਤੂੰ ਸਮਝੇ ਪੌਰਾ ਕਹ ਸੁਨ ਗਾਵੇ ਗੁੰਗ ਜਤਨ ਕਹੇ ਤੋਪੀ ਸੁਰਪੰਗਾ ਕਹਿ ਪਿਗਲ ਪਰਬਤ ਪਰ ਪਾਵਣਾ ਨਹੀਂ ਉਹ ਤਵਾਸ ਕਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੁਆਮੀ ਨਾ ਚੀਤ ਜੋ ਬੈਰਾਜਤਾ ਸੁ ਪ੍ਰੀਤਾ ਬਲੂਆ ਕਹਿ ਗ੍ਰਹਿ ਪੀਤਰ ਵਸੇ ਅੰਦਰ ਕੇਲ ਮਾਇਆ ਰੰਗ ਰਸੇ ਦੀ ਕਰਮਾਨੇ ਮਨੇ ਪ੍ਰਤੀਤ ਕਾਲ ਆਵੇ ਮੀੜੇ ਚੀਤਾ ਬੈਰ ਬਰੂਦ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੁਪਤਰੂ ਇਹੋ ਜੁਗ ਜਾਣੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕੰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੋਂ ਉੱਚਾ ਭਗਵੰਤਾ ਸਗਲ ਸਮਗਰੀ ਤੂੰ ਮਰੇ ਸੂਤਰ ਧਾਰੀ ਤੁਮ ਤੇ ਸੁਹਾਗਿਆਕਾਰੀ ਤੁਮਰੀ ਗਾਤਮਿਤ ਤੁਮਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਲੋਕਾ ਦੇਨ ਹਰ ਤਬ ਛੋੜ ਕੈ ਲਾਗੇ ਅਨ ਸਵਾਈ ਨਾਨਕ ਨਸੀ ਜੈ ਬਿਨ ਨਾਮੇ ਪਤ ਜਾਏ ਅਸ਼ਟਪਦੀ ਦਸ ਪਸਤੂਲੇ ਪਾਸੇ ਪਾਵੇ ਇੱਕ ਪਸ ਕਾਰਨ ਵਿਕੋਟ ਗਵਾਵੇ ਪੀਣਾ ਦੇ ਦਸ ਪੀਸਰਲੇ ਤਾਂ ਮੂੜਾ ਕਉ ਕਾਹ ਕਰੇ ਜਿਸ ਤਾਕਰ ਸੁ ਨਾਹੀ ਚਾਰਾ ਤਾਕੋ ਕੀਤੇ ਸਦਨ ਨਮਸਕਾਰ ਆ ਜਾਂ ਕੇ ਮਨ ਲਾ ਕੇ ਪਰਮ ਮਿੱਠਾ ਸਰਬ ਸੁਖਤਾ ਹੋਵਨ ਉਠਾ ਜਿਸ ਨਾਲ ਆਪਣਾ ਬਣਾਇਆ ਸਰਬ ਤੁਖ ਨਾਨਕ ਨੂੰ ਪਾਇਆ ਗੁਰੂ ਸਾਪਨੀ ਦੇ ਰਾਸ ਹੱਥ ਪੀਤ ਪਰਦੇ ਅਣਦੋਲਾਸ ਆਪਣੇ ਅਮਾਨ ਕਸ਼ਟ ਵਸਤਾ ਲਏ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਪਾਵੇ ਬਾਰਸ ਦਾ ਵਿਸ਼ਵਾਸ ਨਾ ਹੋਵੇ ਜਿਸਕੀ ਵਸਤ ਆਗੇ ਰੱਖ ਕੇ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਦੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਦ ਮਾਇਆ ਕੇ ਹੇਤ ਸਰਪਰ ਹੋਵਤ ਅਜਾਣਾ ਨੇਤ ਬਿਰਕੀ ਸ਼ਾਇਆ ਸੂਰ ਅੰਗਲਾਵੇ ਉਬਣ ਸੇ ਮਨ ਵਿਸਤਾਵੇ ਦੂਜੀ ਸੁਤ ਚਾਲਣ ਹਾਰ ਪ੍ਰੇ ਉਤੇ ਅੰਦਰ ਤਾਰ ਡਾਵ ਸੋ ਜੁਲਾਵੇ ਨਹੀਂ ਤੱਕ ਵਾਤ ਨਾਮ ਕੇ ਮਨ ਹਰ ਕੇ ਨਾਮ ਕੀ ਤਾਈ ਕਰ ਪਨਾਨ ਕਾਪ ਲੈ ਲਾਈ ਮਿਥਿਆ ਤਨ ਤਨ ਕੰਬ ਸਮਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜ ਹੁਣ ਤਨ ਮਾਲ ਮਿਥਿਆ ਕਾਮ ਕੁਦ ਕਰਾਲ ਮਿਥਿਆ ਰਥ ਹਸਤੀ ਇਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤਰੂ ਮੋਹ ਭਵਾਨ ਮਿਥਿਆ ਪੁਸਤ ਕਰਤ ਗੁਮਾਨ ਆਸਤਰ ਭਗਤਾਦ ਕੀ ਸਰਨ ਨਾਨਕ ਜੀ ਵਹਿਰ ਕਿਆ ਚਰਨ ਮਿਥਿਆ ਸਰਬਨ ਪਰ ਨਿੰਦਾ ਸੁਨੈ ਮਥਿਆ ਸੁਤਰ ਕੁਹਿਰੈ ਮਿਥਿਆ ਨੇਤਰ ਪਿਖ ਪ੍ਰਤੀ ਰਪਾਦ ਮਿਥਿਆ ਰਸਨ ਪੂਜਨਾ ਸਵਾਦ ਮਿਥਿਆ ਚਰਨ ਪਰਪਕਾਰ ਕੁਤਾਵੇ ਮਿਥਿਆ ਮਨ ਪਰ ਲੁਭ ਲਬਾਤ ਲਭਾਵੈ ਮਿਥਿਆ ਤਾਨੀ ਪਰ ਪਕਾਰਾ ਮਿਥਿਆ ਬਾਸਲੇ ਪਕਾਰਾ ਬਿਨ ਬੂਜੈ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਕੀ ਆਰਜਾ ਸਾਚ ਨਾ ਕਹੂ ਤੂਚਾ ਬਿਰਥਾ ਨਾ ਬਿਨਾ ਤਨ ਅੰਧ ਮੁਕਾ ਤਾਂ ਕਿ ਦਰਗਾਂਦਾ ਬਿਨ ਸਿਮਰ ਦਿਨ ਰਣ ਬਿਰਥਾ ਬਹਾਏ ਮੇਕ ਬਿਨਾ ਜੋ ਕੀਤੀ ਜਾਏ ਗੋਦ ਭਜਨ ਬਿਨ ਬਿਰਥ ਸਭ ਕਾਮ ਕਿਉਂ ਜੋ ਕਿਰਪ ਕੇ ਨਿਰਾਰਥ ਧਾਮ ਧਾਨ ਧਨ ਤੇ ਜਨੇ ਘਟ ਜੇ ਘਟ ਵਸੇ ਹਰਣਾਓ ਨਾਨਕ ਤਾਂ ਕੇ ਬਲ ਬਲ ਜਾਓ ਰਹਿਤ ਅਵਰ ਕਸ਼ਬਦ ਮਾਤ ਮਾਨੇ ਪ੍ਰੀਤ ਮੁਖ ਗਨ ਲਾਵਤ ਜਾਣਨ ਹਰ ਪ੍ਰਭੂ ਪਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਵ ਉਪਦੇਸ਼ ਆਪ ਨਾ ਕਰੇ ਆਪ ਜਦ ਜਨਮ ਮਰੈ ਕੇਂਦਰ ਵਸੇ ਨਿਰੰਕਾਰ ਤਿਸ ਕੀ ਤੀਰਥ ਤਰੇ ਸੰਸਾਰ ਜੋ ਤੂੰ ਪਾਣੇ ਤਿੰਨ ਪ੍ਰਭ ਜਾਤਾ ਨਾਨਕ ਚਰਨ ਪ੍ਰਾਤਾ ਕਰੋ ਬੇਨਤੀ ਪ੍ਰਭਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਕਰਤਨ ਬੇਰਾ ਕਿਸੇ ਦੂਜੇ ਨਾਵਤ ਕਿਸੇ ਜਾਵਤ ਨੇਰਾ ਉਹ ਪਾਪ ਸਿਆਨ ਸਕੁ ਤੇਰਾ ਸਭ ਕੁਝ ਜਾਣਿਆ ਤੁਮ ਕਿਰਿਆ ਜਿਸ ਪਾਵ ਤਿਸ ਲੈ ਲਾਈ ਥਾਂ ਤੁਮ ਤਰਿਆ ਸਮਾਏ ਸੂਸੇ ਜਿਸ ਕਿਰਪਾ ਕਰੀ ਜਬ ਨਾਨਕ ਕਰੀ ਸਲੋਕ

ਕਾਮ ਕ੍ਰੋਧ ਅਰਲੋਭ ਮੋਹ ਬਿਨ ਸਜਾਇਆ ਮੇਵ ਨਾਨਕ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੁਰ ਕਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਨ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤੁਸੈ ਜੈ ਸਦਾ ਮਨ ਅੰਦਰ ਜੇ ਪ੍ਰਸਾਦ ਪ੍ਰੇ ਸੰਗ ਸੁਖ ਬਸਨਾਸ਼ ਪੈ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗਨਾ ਸਗਤੀ ਅਗੀਤਾ ਵਨ ਜੋਗਾ ਜੇ ਪ੍ਰਸਾਦ ਪਰ ਪ੍ਰਹੜਾਵੇ ਤੇ ਤਿਆਗ ਤਰ ਲਵਾਵੇ ਜੇ ਪ੍ਰਸਾਦ ਸੁਖ ਪੈ ਸਕੀ ਜੇ ਮਨ ਕਰ ਆਠ ਕਰਤਾ ਕਾ ਜਸ ਪਾ ਵੀ ਕਿਆ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੁਜ ਜਸ ਰਸਨ ਬਖਾਨਾ ਜੇ ਪ੍ਰਸਾਦ ਰਹਿਤਾ ਤਰ ਮਨ ਮਨਸ ਦਾ ਤਿਆਈ ਕੇ ਉਲਪਾਰ ਬ੍ਰਹਮ ਬਾਬ ਜੀ ਦਰਗਾਹ ਮਾਨ ਪਾਵੇ ਨਾਨਕ ਸਤੀ ਕਰ ਜਾਵੇ ਅਜੇ ਪ੍ਰਸਾਦ ਕੰਚਣ ਦੇ ਹੀ ਤੇ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰਾ ਜਸ ਕਹਿਤ ਜੇ ਪ੍ਰਸਾਦ ਸਗਲ ਸੁਰ ਢਾਕ ਕੇ ਮਨ ਸਰਨੀ ਪਰ ਠਾਕ ਪ੍ਰਭਤਾ ਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੂ ਪ੍ਰਭੂ ਜੈ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਕਰੇ ਜੇ ਪ੍ਰਸਾਦ ਆਪਹਰੀ ਜੈ ਮਨ ਤਿਸ ਵਿਕਾਸ ਕੀਜਾ ਜੇ ਪ੍ਰਸਾਦ ਹਸ ਆਸਵਾਰੀ ਮਨ ਤਿਸ ਕੁਕਮਨ ਪਸਾਰੀ ਜੇ ਪ੍ਰਸਾਦ ਭਾਗ ਮਿਲਕ ਨਾ ਰਾਖ ਪ੍ਰੇਮੀ ਬਣਾ ਜਿੰਤਰੀ ਬਨਵੰਤ ਬਣਾਈ ਉਠ ਪੈ ਸਤ ਧਿਆਈ ਤਿਸੇ ਧਿਆ ਜੋ ਇੱਕ ਅਲਖੈ ਇਹਾਂ ਉਹ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਮਦਾਨ ਮਾਨ ਅਠ ਪਰਕਤ ਕਤਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪਵ ਕੋ ਸਾਸ ਸਾਸਤਾਰੀ ਜੇ ਪ੍ਰਸਾਦ ਸੁੰਦਰ ਰੂਪ ਤੂੰ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਸ ਪ੍ਰਭ ਸਿਮਰ ਸਦਾ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰ ਪ੍ਰਸਾਦ ਨਾਨਕ ਕਸਕੈ ਜੇ ਪ੍ਰਸਾਦ ਪਨੇ ਕਰਨ ਨਾਲ ਜੇ ਪ੍ਰਸਾਦ ਵਿਖ ਵਿਸਮਾਦ ਜੇ ਪ੍ਰਸਾਦ ਬੋਲੇ ਅਮਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਪਤਲੈ ਜੇ ਪ੍ਰਸੰਦ ਪੂਰਨ ਫਲੈ ਜੇ ਪ੍ਰਸਾਦ ਪਰਮ ਕਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਤਿਆਗ ਕਤ ਲਾਗੂ ਗੁਰੂ ਪ੍ਰਸਾਦ ਨਾਨਕ ਮਨ ਜਗ ਜੇ ਪ੍ਰਸਾਦ ਪ੍ਰਗਟ ਸੰਸਾਰ ਤੇ ਸਭ ਕੋ ਮੂਲਾ ਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰਹੀ ਮਨ ਮੂੜ ਤਾਕੂ ਜਾਪ ਜੇ ਪ੍ਰਸਾਦ ਕਾਰਜ ਪੂਰਾ ਤੁਸੀਂ ਜਨ ਮਨ ਸਦਾ ਹਜੂਰ ਜੇ ਪ੍ਰਸਾਦ ਤੂੰ ਪਾਵੇ ਸਾਚ ਰਹੀ ਮਨ ਮੇਰੇ ਤੂੰ ਤਾਸੂਰਾ ਜੇ ਪ੍ਰਸਾਦ ਸਭ ਕਤ ਹੋਏ ਨਾਨਕ ਜਪ ਚਪੀ ਜਪ ਸੋਏ ਆਪ ਜੋ ਪਾਏ ਜਪੇ ਸੁਣ ਆਪ ਵੈਸ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭੂ ਦੀ ਆਤਿ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦੇ ਆਤਮ ਤੁਮ ਹੋਏ ਸਰਵਦਾਨ ਪ੍ਰਭ ਤੇਰੀ ਮੈਂ ਆਪ ਕ੍ਰਿਸ਼ਨ ਕਿਨ ਲਿਆ ਜਿਤ ਲਾਉ ਲੱਗੇ ਹਰਨਾਥ ਨਾਨਕ ਕਿਨ ਕੇ ਕ੍ਰਿਸ਼ਨ ਹਾਥ ਸਲੋਕ ਹੈ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਚੱਜ ਕਥਾ ਅਸ਼ਟਪਦੀ ਸਾਧਕ ਸੰਗ ਖੁਜਲੋ ਸਾਸਮ ਸਗਲੀ ਖੋਤ ਸਾਧਕ ਸੰਗ ਮਿਟਿਆ ਭਵਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੂਝੇ ਪ੍ਰਭ ਨੇਰਾ ਸੰਗ ਸਾਧ ਸੰਗ ਹੂਤਨ ਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕ ਮਾਮਾ ਪਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਭਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅਰਤ ਰਸ ਪੁੰਚਾ ਸਾਧ ਸੰਗ ਹੋਈ ਸਭ ਕੀ ਰੇਨ ਸਾਧਕ ਸੰਗ ਮਰੋਹਰ ਵੈਨ ਸਾਧਕ ਸੰਗਤ ਕਤੂ ਧਾਵੈ ਸਾਧ ਸੰਗ ਮਨ ਪਾਵੈ ਸਾਧ ਸੰਗ ਮਾਇਆ ਤੇ ਭੀਮਤਾ ਸੰਗ ਨਾਨਕ ਪ੍ਰਭ ਤੋਂ ਪ੍ਰਸਾਦ ਸਾਧ ਸੰਗ ਸੁਸਵਾਮੀ ਸਾਧ ਸੰਗ ਸੰਗ ਮਾ ਪਣੀਤਾ ਸਾਧ ਸੰਗ ਕਿਸੋ ਨਹੀਂ ਬੈਰ ਸਾਧ ਸੰਗ ਨਾ ਬਿਗਾ ਪੈਰ ਸਾਧ ਸੰਗ ਨਾ ਹੀ ਕਮੰਦਾ ਸਾਧ ਸੰਗ ਜਨ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਜਾਨੇ ਸਾਧ ਵਧਾਈ ਨਾਨਕ ਸਭ ਪ੍ਰਭ ਮਨਿਆਈ ਸਾਧਕ ਸੰਗ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸ ਗੋਚਰ ਲੈ ਸਾਧੂ ਕੇ ਸੰਗ ਅਦਰਸ ਹੈ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਭਾਰ ਬ੍ਰਹਮਾ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਿਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜ ਮੀਤ ਕੰਮ ਨਿਸਤਾਰੇ ਸਾਧੂ ਕੇ ਸੰਗ ਸੁਤਨ ਭਾਵੇ ਜਿਸ ਸੰਤ ਸਤਿਗੁਰ ਸਾਵੇ ਸਾਧ ਸੰਗ ਧਰਮ ਰੇ ਕਰ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ ਸਾਧੂ ਸੰਗ ਭਾਪ ਪਲਾਇਨ ਸਾਧ ਸੰਗ ਮਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਕੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਾ ਹੀ ਕਸ਼ਕਾਲ ਦਰਸ਼ਨ ਪੀੜ ਤੂਤਨਿਆਲ ਸਾਧਕ ਸੰਗ ਕੁਲਕਤ ਹਰੈ ਸਾਧਕ ਸੰਗ ਦਕਪਰ ਹਰੈ ਸਾਧਕ ਸੰਗ ਇਹਾ ਉਹਾ ਸਹੇਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੇ ਸਾਧ ਸੰਗ ਨਾ ਬਿਰਤਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰੈ ਸਾਧ ਸੁਣ ਵਸੈ ਸਾਧਕ ਸੰਗ ਸੁਣੋ ਹਰਣਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤ ਬਿਸਰੈ ਸਾਧ ਸੰਗ ਸਰਪਨ ਨਿਸਤਰੈ ਸਾਧਕ ਸੰਗ ਲਗੇ ਪਰਮ ਬੀਠਾ ਸਾਧੂ ਕੇ ਸੰਕਟ ਕਾ ਡੀਠਾ ਸਾਧ ਸੰਗ ਪੈ ਅੱਗੇ ਕਾਇ ਸਤ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੂਪ ਨਾ ਸਾਧ ਪਿੱਟੇ ਸੰਯੋਗ

ਹੈ, ਬ੍ਰਹਮਗਾਨੀ ਕੋ ਕੁਝ ਮਹੇਸ਼ਰ, ਨਾਨਕ ਬ੍ਰਹਮਗਾਨੀਆਂ ਪਰਮੇਸ਼ਰ, ਨਾਨਕ ਬ੍ਰਹਮਗਾਨੀਆਂ ਪਰਮੇਸ਼ਰ, ਬ੍ਰਹਮਗਾਨੀ ਕੀ ਕੀਮਤ ਨਾ ਹੈ, ਬ੍ਰਹਮਗਾਨੀ ਕੋ ਸਗਲ ਮਨ ਵਾਹੇ, ਬ੍ਰਹਮਗਾਨੀ ਕਾ ਕੌਣ ਜਾਣੇ ਭੇਦ, ਬ੍ਰਹਮਗਾਨੀ ਕੋ ਸਦਾ ਦੇਸਾ, ਬ੍ਰਹਮਗਾਨੀ ਕਾ ਕਥਿਆ ਨਾ ਜਾਏ ਅਧਾਕਰ, ਬ੍ਰਹਮਗਿਆਨੀ ਸਰਬ ਕਾ ਠਾਕਰ, ਬ੍ਰਹਮਗਿਆਨੀ ਕਿਵੇਂ ਤਾਂ ਕੌਣ ਬਖਾਨਾ, ਬ੍ਰਹਮਗਿਆਨੀ

ਅਸਰੇ ਵਾਪ ਹੋਇ ਅਨਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ।

ਉਸਤਤ ਕਰੈ ਅਨੇਕ ਜਾਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਬ੍ਰਹਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸ਼ਵਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨਾ ਪਾਵੈ।

ਅਮਰ ਭਏ ਸਤ ਸਦ ਹੀ ਜੀਵ ਕਈ ਕੋਟ ਨਾਮ ਗੁਣ ਗਾਵੈ ਆਤਮ ਰਾ ਸੁਖ ਸਹਿ ਸਮਾਵੈ ਆਪਣੇ ਜਨ ਕਉ ਸਾ ਸਾ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ।

ਅਲ ਮਾਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤ ਸੁਭਾਵੈ ਸੋਈ ਹੋਗ ਕਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ।

ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤ ਤੋਂ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਖਸੈ ਅੰਤਰ ਜਾਮੀ।

ਭਾਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਉਦੈ ਦਿਸਤਾਵੈ ਨਿਮਖ ਮਾਹੇ ਚਾਰ ਖੁੰਟ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤ ਕਾ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਕਾ ਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਊਬ ਆਕਾਸ਼ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨਹਾਰ ਕਬਹੂੰ ਨਿਰਤ ਕਰੈ ਬਹੁ ਭਾਂਤ ਕਬਹੂੰ ਸੋਏ ਰਹਿ ਦਿਨ ਰਾਤ ਕਬਹੂੰ ਮਹਾਂਕ੍ਰੋਧ ਬਕਰਾਲ ਕਬਹੂੰ ਸਰਬ ਕੀ ਹੋ ਤੁਰਵਾਲ ਕਬਹੂੰ ਹੋਏ ਬਹਿ ਬਡ ਰਾਜਾ ਕਬਹੂੰ ਭਿਖਾਰੀ ਨੀਚ ਕਾ ਸਾਜਾ ਕਬਹੂੰ ਅਪਕੀਰਤ ਮੈਂ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸ਼ਨਾਨ ਕਬਹੂੰ ਸਿੱਧ ਸਾਧਿਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ ਨਾਨਾ ਰੂਪ ਜਿਉਂ ਸੁਆਂਕੀ ਦਿਖਾਵੈ ਜਿਉਂ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬਹੂੰ ਸਾਧ ਸੰਗ ਤੇ ਹੋ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮੰਤਰ ਨਾਮ ਰਤੇ ਕਰੰਕ ਸਦਾ ਬਸੈ ਪਾਰ ਬ੍ਰਹਮ ਕੈ ਸੰਗ

ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਵਣ ਬਖਿਆ ਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੈ ਸੰਤ ਕੇ ਦੁਖਨ ਜਮਤੀ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕਉ ਰੱਖੈ ਨਾ ਕੋਏ ਸੰਤ ਕੇ ਦੁਖਨ ਤਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗ ਜਉਨ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਤਤਾਈ ਸੰਤ ਕ ਨਿੰਦਕ ਖਿਨ ਟਿਕਰ ਨਾ ਪਾਈ ਸੰਤ ਕ ਨਿੰਦਕ ਮਹਾਂ ਤਿਆਰਾ ਸੰਤ ਕ ਨਿੰਦਕ ਪਰਮੇਸ਼ਰ ਮਾਰਾ ਸੰਤ ਕ ਨਿੰਦਕ ਰਾਜ ਤੇ ਹੀਨ ਸੰਤ ਕ ਨਿੰਦਕ ਦੁਖੀ ਆਰ ਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਉਂਬਿਲ ਲਾਏ ਜੋ ਜਲ ਮਿਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪ ਕੀਂਦ ਨਹੀਂ ਧਰਾ ਪਾਏ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੀ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੂੰ ਸੰਤ ਕਾ ਦੁਖੀ ਸਦ ਮਿਥਿਆ ਕਹਿ ਤੂੰ ਕਿਰਤ ਨਿੰਦਕਾ ਤੁਰਹੀ ਪਾਇਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸ ਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਨ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਪਦੀ ਮਾਨੁਕੀ ਟੇਕ ਪ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰੱਖ ਏਕੋ ਆਪ ਮਾਨੋ ਕੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂ ਸਕੋਏ ਤਿਸਕਾ ਨਾਮ ਰਾਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ।

ਸਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਅਤੁਤ ਕੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਿਆ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀ ਹੈ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਸੈ ਨ ਲਾਗੈ ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲਮੈ ਆਪ ਅਨਕ ਜੁਗਤ ਰਚ ਥਾਪੋ ਥਾਪ ਅਬਿਨਾਸ਼ੀ ਨਾਹੀ ਕਿਛ ਖੰਡ ਉਤਾਰਨ ਤਾਰਿਓ ਬ੍ਰਹਮਾਂਡ ਅਲਾਖ ਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੈ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪਹੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਵਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉੱਤਮ ਕਰ ਮਾਨ ਜੋ ਕਿਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੀ ਸਮਾਏ ਸੁਖ ਨਿਦਾਨ ਉਨਹੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਾਵ ਕੇ ਤਿਸਕਾ ਦੀਆ ਦਰਬੈ ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ

ਨਾਨਕ ਸੋਜਨ ਸਦਾ ਅਰੋਗ। ਜਿਉ ਮੰਦਰ ਕਉ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉ ਪਾਖਾ ਨਾਵ ਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉ ਅੰਧਕਾਰ ਦੀਪਕ ਪਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੁੰਤ ਸਹਿ ਚਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੀ ਫਿਰੈ ਅਜਾਨ। ਕੌਣ ਬਸਤਾਈ ਤੇਰੈ ਸੰਗ, ਲਪਟ ਰਹਿਉ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਏ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਾਜਾ ਬਿਮਾਨ ਲਿਹੁ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਕੇ ਬਸੰਤੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰ ਗੈ ਸੋਏ। ਇਹੋ ਵਾਪਾਰ ਵਿਰਲਾਵਾ ਪਾਰੈ, ਨਾਨਕ ਤਾਕੈ ਸਦ ਬਲਿਹਾਰੈ। ਚਰਨ ਸਾਧਕੇ ਧੋਏ ਧੋਏ ਪੀਓ, ਵਰਪ ਸਾਧਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧੂ ਪ੍ਰਜਾਈਐ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਆਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ।

ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰ ਬਿਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾਪਰ ਸੰਗਰੀਸ ਸਨਾ ਜਪਤੀ ਹਰ ਹਨੀਤ ਭਰੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇੱਕ ਅਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕੁਮਾਦ ਜਬ ਇਸ ਕਾ ਬਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੁ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਾ ਮੋਹ ਕਾਂਖਤ ਹੋਪਤ ਭਰਮ ਆਪਣ ਖੇਲ ਆਪ ਵਰ ਤੀਜਾ ਨਾਨਕ ਕਰਨੇ ਹਾਰਨ ਦਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਗਤ ਮੁਕਤ ਕਹੁ ਕਿਸ ਕਹੁ ਜਨੀ ਜਾ ਏਕੇ ਹਰ ਆਗਮ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਾ ਸਿਵ ਸਖਤ ਕਹੁ ਕਤਟਾਏ ਜਬ ਆਪੇ ਆਪ ਆਪਣੇ ਜੋ ਧਰੀ ਤਾ ਕਵਨ ਡਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਆਗਮ ਅਪਾਰ ਅਬਨਾਸੀ ਸੁਖ ਆਪਣ ਆਸਨ ਤੈ ਜਰਨ ਮਾਨਕੋ ਕਹਾ ਬਨਾਸਨ ਜਾ ਪੂਰਨ ਕਰਤਾ ਪ੍ਰਭ ਹੋਏ ਤਬ ਜਮ ਕੀ ਤਰਾਤ ਕਹੋ ਕੁਛ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਦਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਆਪਣ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਿਹੋ ਕਾ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਕਾਨ ਕੌਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਸਿਗਤ ਲਗਤ ਕਹੁ ਕੀਸ ਜੋ ਸਰੂਪੀ ਜੋ ਤਨ ਸਮਾਵੇ ਤਾ ਕਿਸੇ ਭੁੱਖ ਕਵਨ ਤ੍ਰਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀਂ ਸੁਮਾਰ ਜਬ ਆਪਣੇ ਸੋਭਾ ਆਪਣ ਸੰਗ ਬਣਾਏ ਤਾਂ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਸਰਬ ਕਰਾਇ ਆਪੇ ਪ੍ਰਵੀਨ ਵੇਦ ਕਤੇਵ ਕਹਾਂ ਕੋ ਚੀਨ ਜਬ ਆਪਣ ਆਪ ਆਪ ਉਰਤਾਰੇ ਤੋ ਸਗਨ ਆਪ ਸਗਨ ਕਹਾਂ ਵਿਚਾਰੇ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੀਏ ਕਹੀਏ ਚੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜਾਂ ਅਛਲ ਅਛੇਦ ਅਭੇ ਸੁਮਾਇਆ ਊਹਾਂ ਕਿਸੇ ਵਿਆਪ ਸਮਾਇਆ ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀਂ ਪਰਵੇਸ ਜਬ ਏਕਾ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆਰਾ ਤਾਂ ਕੌਣ ਕਥੇ ਕੁਣ ਸੁਣੇ ਹਾਰਾ ਬਹੁ ਬੇਅੰਤ ਉੱਚੇ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਤੇ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ ਪਾਪ ਪਹੁੰਚਾ ਪਈ ਕਹਾਵਤ ਕਉ ਨਰਕ ਸੁਨ ਬਿਚਾਵਲ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਵਖਿਆਨ ਆਪਣ ਖੇਲ ਆਪ ਘਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕ ਹੈ ਜਾਂ ਅਵਗਤ ਭਗਤ ਆਪ ਜਾਂ ਪਸਰੇ ਪਸਾਰ ਸੰਤ ਪ੍ਰਤਾਪ ਦੋਹੂੰ ਪਾ ਕੇ ਆਪੇ ਧਨੀ ਉਨਕੇ ਸੋਭਾ ਉਨੂੰ ਬਣੀ ਆਪੇ ਕੌਤਕ ਕਰੇ ਅਨ ਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਪਾਵੇ ਤਿਹ ਆਪਣ ਨਾਇ ਲਾਵੇ ਜਿਸ ਭਾਵੇ ਤਾਂ ਖੇਲ ਖਲਾਵੇ ਬੇਸੁਮਾਰ ਅਥਾਹ ਅਗਣਤ ਅਦੋਲੇ ਜਿਉਂ ਬਲਾਵਹੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ
अष्टपदी आप कथे आप सुनने हार आपे एक आप विस्तार जस भाविता श्रेष्ठ उपाय अपने भाणे लै सुमाए तुम ते पहन नहीं कुछ होए अपन सूत सब जगत परोए जाको प्रभ जी आप बजाए सच नाम सोई जन पाए सो समदर्शी तत् का बेता नानक सगल श्रेष्ठ का जीता जी जंतर सब ताके हाथ दीन दयाल अनाथ को नाथ जिस राखे तिस कोय न मारे सो मुआ जिस मनो बसारे तिस तज अवर कहाँ को जाए सब सर एक निरंजन जाए जी की जुगत जागे सब हाथ अंतरवास जानो साथ गुण ध्यान बेअंत अपार नानक दास सदा बलिहार पूरन पूर हो दयाल सब ऊपर हो कृपाल अपने कर्तव जाने आप अंतर जामी रहो व्याप प्रत पाले जीअन ब भांत जो जो रचेव सो तिसे त्यात तिस जिस भावे त लय मलाए भगत करे हर के गुण गाए मन अंतर विश्वास कर मान्या करन हार नानक एक जानिया जान लागा हर एक नाए तिसकी आसन व्यथि जाए सेवक को सेवा बन आई हुकम बूझ परम पद पाई इते उपर नहीं विचार जाके मन बसिया निरंकार बंधन तोर पए निर्वैर अंधन पूजे गुर के पैर ए लोक सुखी है पर लोक सुहेले नानक हर प्रव्यापे मेले साध संग मिल करो आनंद गुण गावो प्र परमानंद राम नाम तत् करो विचार दुर्लभ देखा करो अंधार अमृत बचन हर के गुण गाओ प्राण तन का हो स्वभाव आठ पैर पा पेखे नेरा मिटे ज्ञान बिनसे अंधेरा स्वन उपदेश हृदय बसावो मन इसे नानक फल पावो हालत पालत दो लेहो सवार राम नाम अंतर उतार पूरे गुर की पूरी दिखिया जिस मन बसे तिस आज परीख्या मानता नाम जो पोले बुलाए दुख दर्द मन ते पहुँचाए सच व्यापार करो व्यापारी दरगह निवह खेप तुम्हारी एका टेक रखो मन माहे नानक बोरना आवे जाए तिस ते दूर कहाँ को जाए उबरे राखन हार ते आए निरपो जपे सगल पो मिटे प्रभ कृपा ते प्राणी छुटे जिस पर राखे तिस नाही दुख नाम जपत मन हो सुख चिंता जाए मिटे अहंकार चिंता जाए मिटे अहंकार ते जन को कोय न पहुँचन हार सर ऊपर ठाडा गुर सूरा नानक ताके कार्य पूरा मत पूरी अमृत जाके दृष्ट दर्शन पेखत उदरस श्रेष्ठ चरण कमल जाके अनूप सफल दर्शन सुंदर हर रूप तन सेवा सेवक परवान अंतर जामी पुरख प्रधान जिस मन बसे तो होत निहाल ताके निकट न आवत काल अमर भय अमरा पद पाया साध संग नानक हर त्याया सलोक ज्ञान अंजन गुर दिया अज्ञान अंधेर विनाश हर कृपा ते संत भेटिया नानक मन पर गास अष्टपदी संत संग अंतन पर बीठा नाम प्रभु का लागा मीठा सगल समग्री एक घट माहे अनक रंग नाना दस्ताय नौ नद अमृत प्रभ का नाम देही मैं इसका विश्राम सुन समाद अहनत तैनाद कहन जाई अचर विस्माद तिन देखिया जे जाप सखाए नाक तेजा सो जी पाए सो अंतर सो बार अनंत घड़ घड़ व्याप रहा भगवंत धरण मैं आकाश प्याल सर्वलोक पूर्ण प्रतपाल बंतन पर्वत है पार ब्रह्म जैसी आज्ञा तैसा कर्म पौन पाणी बै संतर माहे चार कुंट
ਦਹਿ ਦਿਸੇ ਸਮਾਏ ਤੇ ਤੇ ਭੈਣ ਨਹੀਂ ਘੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਰਸੂਰ ਨਿਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੁਣ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਹ ਨਾ ਪਾਈਐ ਗੁਣ ਅਮੋਲ ਸਰਬ ਜੋਤ ਮੈਂ ਜਾ ਕੀ ਦੋਤ ਧਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹ ਬਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸੋ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਈ ਸੁਖ ਮਾਨੇ ਕਣਕ ਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਰ ਭੀ ਉਹੀ ਨਾਨਕ ਦਰਸ਼ਨ ਦੇਖਤਾ ਮੋਹੀ ਆਪ ਸਤ ਕੀਆ ਸਭ ਸਤ ਤੁਸ ਭਵ ਤੇ ਸਗਲੇ ਉਤ ਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭੇ ਭਾਵੇ ਤਾਂ ਇੱਕ ਅੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤੈ ਲੈ ਮਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿੰਜਨ ਆਪ ਬਜਾਏ ਸਰਬ ਭੂਤ ਆਪ ਵਰਤਾਰਾ ਸਰਬ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਸਗਲ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਨ ਇੱਕ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਅਲਿਪਤ ਰਹੇ ਜੋ ਕਿਸ ਕਰਨਾ ਸੁਭਾਪੀ ਕਹੇ ਆਗਿਆ ਆਵੇ ਆਗਿਆ ਜਾਏ ਨਾਂਖ ਜਾਂ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੋ ਨਾਹੀਂ ਬੁਰਾ ਔਰੇ ਕਹੋ ਕਿਨੇ ਕਿਛ ਕਰਾਂ ਆਪ ਭਲਾ ਕਰਤੂਤ ਅਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕੀ ਗਾਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਸੁਨਾਇਆ ਜਨ ਆਵਨ ਕਾ ਹੋ ਸਵਾਓ ਸਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਾਮ ਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੇ ਧੂੜ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਾਮ ਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਵਾਰ ਉਦਾਰ ਉਜੀਓ ਗੁਣ ਗੋਬਿੰਦ ਅੰਮ੍ਰਿਤ ਪੀਓ ਚਿਤ ਚਿਤ ਬਹੁ ਨਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਉਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੇ ਲੋਕਾਂ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਬਾਜੇ ਸੁਨਤਨ ਅੰਧ ਕਰੇ ਭਰਾ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਸਾਰਨ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਾਰਨ ਯੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪੈ ਸਭ ਰਹਿਣ
ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਣ ਰਸਨਾ ਕਹਤੇ, ਕਰ ਪ੍ਰਸਾਦ ਦਿਆ ਪ੍ਰਭਤਾਰੀ, ਨਾਨਕ ਨਿਵ ਹੀ ਖੇਪ ਹਮਾਰੀ, ਪ੍ਰਸਤੀ ਪ੍ਰਭ ਕੇ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇਤ ਹੋਤ ਨਿਧਾਨ, ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬੌਰ ਨਾ ਹੋਵੇ ਆਵਣ ਜਾਨ, ਹਰ ਤਨ ਖਾਟ ਚਲੇ ਸਨ ਕੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਭ ਨਿਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ, ਸੁੰਦਰ ਚਤਰ ਤਤ ਕਾ ਬੇਤਾ, ਸਮਦਰਸੀ ਏਕ ਦਰਸ਼ੇਤਾ, ਇਹ ਫਲ ਤਿਸ ਜਨ ਕੇ ਮੁਖ ਭਨੈ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹੋ ਨਿਧਾਨ ਜਪੇ ਮਨ ਕੋਏ, ਸਭ ਯੁਗ ਮੈਂ ਤਾਂ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਸ ਰਾਮ, ਕੋਟ ਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ, ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੇ ਸੁਣੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੇ, ਦੁਰਲਭ ਦੇ ਤਤਕਾਲ ਉਧਾਰੇ, ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸੁਮਾਨੀ, ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕੇ ਗੁਣ ਨਾਮ ਸੁਖ ਮਣੀ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਬਣੀ, ਦੁਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇਕੋਂਕਾਰ ਸਤਿਗੁਰ ਪ੍ਰਸਾਦ, ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਥੀ, ਮਨ ਵਜੀਆਂ ਵਰਦਾਨਾਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਭ ਜੋ ਤਾਂ ਗਾਵੋ ਹਰੀ ਫੇਰਾ, ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੋ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਸ ਹੋ ਪਾਵੇ, ਸਦਾ ਸਿਵ ਥਲਾ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ, ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਬੜਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸਬਦ ਬਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਬਸ ਕੀਤੇ,
ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰਿ ਕੇ ਲਾਗੇ, ਕਹਿ ਨਾਨਕ ਤਿਹ ਸੁਖ ਹੋਵਾ, ਤਿਤ ਘਰ ਅਨਹਦ ਬਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ

ਕਰਨ ਹਰ ਦੁਖ ਹੰਤਾ ਸੁਖਰਾਸਤਾ ਕੋ ਵਿਗਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੇ ਸਿਮਰ ਕੈਲ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਾਇਰ ਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਧਿਆਈਏ ਜੇ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਵਾਹੀ ਦੇ ਕੰਡਿਤ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੀ ਉੱਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰ ਸੇ ਪਾਸ਼ੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲੇ ਦਰਸ਼ਨ ਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੇ ਪਾਸ਼ਾ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਸ਼ੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਸਹਿਜ ਬਾਣੀ ਦੇ ਪਾਠ ਹੋਣ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਤੇ ਸਤਿਗੁਰ ਸੇ ਪਾਸ਼ਾ ਜੀ ਆਪ ਜੀ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਲਈ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰ ਸੇ ਪਾਸ਼ਾ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਹਨ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੋਣਾ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਖਾਲਸਾ ਪੰਥ ਦੇ ਸਿਰ ਤੇ ਮੀਰ ਪ੍ਰਿਆਤ ਰੱਖਣਾ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਵਰਤੇ ਜੋ ਛਕੇ ਸੁਆਵਿਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾ ਵਾਰੀ ਦੀਵਾਨ ਸਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਵਿਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ

ਸਤਨਾਮ ਸ੍ਰੀ ਵਾਹਿਗੁਰੂ ਜੀਓ ਡੰਡੋਤ ਵੰਦਨਾਨ ਕੁਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਸੋ ਕਹੁ ਟਲ ਗੁਰ ਸੇਵੀਐ ਐਨ ਸਚੈਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ

ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ

0: ਨਿਰਭਉ ਨਾਮ ਜਪੋ ਹਰ ਰੰਗੇ, ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਧਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਨ ਆਈ, ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਧਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਬਖਸ਼ਾ ਮੇਰਾ ਕੀਤੀਆਂ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕੇ ਸੱਚੇ ਪਾਤਸ਼ਾਹ ਜੀ ਨਦਰੀ ਨਿਹਾਲ ਕਰ ਰਹੇ ਹੋ, ਤੋ ਕੁਛ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਦੇ ਲੰਗਰਾਂ ਦੇ ਅੱਗਾਂ ਵਾਸਤੇ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ, ਜਿਹਨਾਂ ਦੇ ਨਾਮ ਇੱਕ ਪ੍ਰਕਾਰ ਹੈ ਗੁਪਤ ਪਰਿਵਾਰ ਚੜ੍ਹਦੀ ਕਾਲ ਵਾਸਤੇ 20 ਪਾਉਂਡ, ਬੱਚੀ ਗੁਰਪ੍ਰੀਤ ਕੌਰ ਚੜ੍ਹਦੀ ਕਾਲ 2.5 ਪਾਉਂਡ, ਗੁਰੂ ਨਾਮ ਸਿੰਘ ਪਰਿਵਾਰ ਦੀ ਚੜ੍ਹਦੀ ਕਾਲ ਵਾਸਤੇ 21 ਪਾਉਂਡ, ਸਰਦਾਰ ਕਰਮ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ, ਬੱਚੀ ਬ੍ਰਹਮ ਜੋਤ ਕੌਰ ਚੜ੍ਹਦੀ ਕਲਾ ਵਾਸਤੇ 5 ਪਾਉਂਡ, ਸਰਬਣ ਸਿੰਘ ਬਾਸੀ ਅੱਜ ਟੂਰਨਾਮੈਂਟ ਖੇਡਣਾ ਹੈ ਸਫਲਤਾ ਬਖਸ਼ੇ 5.25 ਪਾਉਂਡ, ਬੀਬੀ ਹਰਜੀਤ ਕੌਰ ਪਰਿਵਾਰ ਦੀ ਚੜ੍ਹਾਗਾ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਾਂ ਪਾਤਸ਼ਾਹ ਜੀ, ਜਿਹਨਾਂ ਖਜ਼ਾਨਿਆਂ 'ਚੋਂ ਮਾਈ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨਾ, ਗੁਰਸਿੱਖੀ ਦਾ ਦਾਤ ਬਖਸ਼ਣਾ, ਚੜ੍ਹਦੀਆਂ ਕਲਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਗੁਰੂ ਦੀ ਗੋਦੀ ਦਾ ਨਿਗਮਾਣੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕੀਤੀ ਹੈ ਬਿਨ ਭਾਗਾਂ ਸਤਸੰਗ ਨਾਲ ਲੱਭਾ, ਬਿਨ ਸੰਗਤ ਮੈਲ ਭਰੀਜਾ ਜੀ। ਸਤਿਗੁਰ ਨੇ ਉਦੋਂ ਪਰਾਲੀ ਬਖਸ਼ੇ ਆਪਣੀ ਗੋਦੀ ਦੇ ਵਿੱਚ ਹਾਜ਼ਰੀਆਂ ਲਵਾਈਆਂ, ਕੋਟਾਂ ਕੁਰਤਾਂ ਨੂੰ ਸਤਿਗੁਰੂ ਜੀ ਦਾ, ਸਤਿਗੁਰੂ ਨੇ ਹੁਕਮਨਾਮਾ ਬਖਸ਼ੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡਾ ਭਾਗ ਭੇਟੇ ਹਰ ਦੇਵਾ, ਕੋਟ ਪ੍ਰਾਗ ਮਿਟੇ ਹਰ ਸੇਵਾ। ਸਤਿਗੁਰੂ ਕਿਰਪਾ ਕੀਤੀ, ਬੜਾ ਪਿਆਰ ਵਾਲਾ ਹੁਕਮਨਾਮਾ ਬਖਸ਼ ਕੀਤਾ। ਅੱਜ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ ਜੀ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਅਤੇ ਬਾਕੀ ਜੱਥਾ ਕੀਰਤਨ ਸ਼ੁਰੂ ਕਰਨਗੇ, 11 ਵਜੇ ਤੱਕ ਕੀਰਤ ਕਰਨਗੇ, ਉਸ ਤੋਂ ਬਾਅਦ ਭਾਈ ਦਰਬਾਰਾ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਲਾਉਣਗੇ 11:15 ਵਜੇ ਤੱਕ, 11:15 ਤੋਂ 12 ਵਜੇ ਤੱਕ ਢਾਡੀ ਜੱਥਾ ਆਪਾਂ ਨੂੰ 12 ਸਰਵਣ ਕਰਾਏਗਾ ਜੀ, ਅਤੇ 12 ਵਜੇ ਬੀਬੀ ਕੁਲਵੀਰ ਕੌਰ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇਖ ਅਤੇ ਲੰਗਰ ਦੀ ਸੇਵਾ ਹੋਵੇਗੀ, ਅਤੇ ਸਰਦਾਰ ਸਿਮਰਜੀਤ ਸਿੰਘ ਦੇ ਗ੍ਰਹਿ ਵਿਖੇ 11:15 ਵਜੇ ਸੁਖਮਨੀ ਸਾਹਿਬ ਉਹਦੇ ਗ੍ਰਹਿ ਵਿਖੇ ਹੋਣਾ ਪਾਠ ਕੀਰਤਨ ਦੀ ਸੇਵਾ। ਅੱਜ ਸੰਗਤਾਂ ਦਾ ਸਵਾਈ ਗਿਣਤੀ ਹੈ, ਕਿਉਂਕਿ ਕੋਚਾਂ ਗਈਆਂ ਜੀ ਲੰਡਨ ਨੂੰ, ਉਹਨਾਂ ਸ਼ਹੀਦ ਮਰਜੀਵੜਿਆਂ ਨੂੰ ਯਾਦ ਕਰਦਿਆਂ ਜਿਨ੍ਹਾਂ ਨੇ ਜ਼ਿੰਦਗੀ ਕੌਮ ਦੇ ਲੇਖੇ ਲਾਏ। ਅਗਲੇ ਹਫ਼ਤੇ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ ਜੀ, ਸੋਮਵਾਰ ਵਾਲੇ ਦਿਨ ਬੱਚੀ ਬੀਬੀਆਂ ਵੱਲੋਂ 9:15 ਵਜੇ 9:20 'ਤੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ, ਹਰੇਕ ਹਫ਼ਤੇ ਦੀ ਤਰ੍ਹਾਂ ਉਹ ਹੋਣਗੇ। ਬੱਚੀ ਮਨਤ ਕੌਰ 6 ਮਹੀਨੇ ਦੀ ਬੱਚੀ ਸੀ, ਉਹਨਾਂ ਦਾ ਸੰਸਕਾਰ ਹੈ 10:30 ਵਜੇ, 11:30 ਵਜੇ ਸਹਿਜ ਪਾਠ ਦੇ ਭੋਗ ਪੈਣੇ ਉਸ ਪਰਿਵਾਰ ਵੱਲੋਂ ਸੋਮਵਾਰ ਵਾਲੇ ਦਿਨ। ਮੰਗਲਵਾਰ ਵਾਲੇ ਦਿਨ ਜਿਹੜਾ ਸਵਾਲ ਜਵਾਬ ਦਾ ਸ਼ਾਮ ਦਾ ਪ੍ਰੋਗਰਾਮ ਹੁੰਦਾ ਟੈਲੀਵਿਜ਼ਨ 'ਤੇ, 6 ਚੈਨਲ 'ਤੇ 8-9 ਹੋਵੇਗਾ। ਬੁੱਧਵਾਰ ਵਾਲੇ ਦਿਨ ਬੀਬੀ ਸੁਖਵਿੰਦਰ ਕੌਰ ਦੇ ਗ੍ਰਹਿ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਣਗੇ 10:30 ਵਜੇ। ਸ਼ੁੱਕਰਵਾਰ ਵਾਲੇ ਦਿਨ ਖਾਲਸਾ ਕਲੱਬ 6:30 ਤੋਂ 8:30 ਵਜੇ ਤੱਕ। ਸ਼ਨੀਵਾਰ ਵਾਲੇ ਦਿਨ ਸਰਦਾਰ ਗੁਰਪਾਲ ਸਿੰਘ ਪਰਿਵਾਰ ਵੱਲੋਂ 11:00 ਵਜੇ ਸੁਖਮਨੀ ਸਾਹਿਬ ਦੇ ਪਾਠ ਦੇਖ ਅਤੇ ਲੰਗਰ ਦੀ ਸੇਵਾ ਹੋਵੇਗੀ। 10:00 ਵਜੇ ਸਰਦਾਰ ਗੁਰਨਾਮ ਸਿੰਘ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਹੋਣਗੇ। ਹਰਮਿੰਦਰ ਸਿੰਘ ਦੇ ਗ੍ਰਹਿ ਵਿਖੇ 1:30 ਵਜੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਅਗਲੇ ਸ਼ਨਿਚਰਵਾਰ ਵਾਲੇ ਦਿਨ। ਐਤਵਾਰ ਵਾਲੇ ਦਿਨ ਬੀਬੀ ਨਿਰਮਲ ਕੌਰ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਕੀਤੇ ਸਹਿਜ ਪਾਠ ਦੇ ਭੋਗ ਪੈਣਗੇ। ਦੇਖ ਲੰਗਰ ਦੀ ਸੇਵਾ ਅਤੇ ਸਾਰਾ ਦਿਨ ਕੀਰਤਨ ਦੀ ਸੇਵਾ ਉਸ ਪਰਿਵਾਰ ਵੱਲੋਂ ਹੋਵੇਗੀ। ਇਹ ਸੀ ਅਗਲੇ ਹਫ਼ਤੇ ਦਾ ਪ੍ਰੋਗਰਾਮ। ਆਓ ਸਤਿਗੁਰੂ ਕਿਰਪਾ ਕਰਨ, ਰਲ ਮਿਲ ਕੇ ਆਪਾਂ ਗੁਰੂ ਜਸ ਕਰੀਏ, ਕੀਰਤਨ ਦੇ ਲਾਹੇ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहेगुरु वाहेगुरु वाहेगुरु वाहेगुरु वाहेगुरु।

еще был. Тан тан садгуру гуру нанак джи не апану дитта. Джадун патхана да раз си мугал ай бабар чад ке ая. Те лука не рабну ламбе дене шру ки те. Ки хе рба. Тену тарс не ая саде те. Нанак джи не джиди гал бич кей. Профессор Саб Синг джи де артхан де нал е шабд да пав не никал рея си. Грамар тхик е уна ди. Пар пав не, джо гурмук пьяря не, хура не артх ки те, о жада тук де я. Гурбани де вич ки те би опозит мининг не он ге. Те шабд ди рхао ди тук фарни пяни я. Ки рхао си карта карте ну самбодан хо рая, карте на гал кар рая, one to one карта ту сабна ка сой. Патша джио, карте джи, туси ек creation create ки тия, туси саря ну пейда карна вале я, туси марна вале я. Хор кои то аде то бина, ес срishti де вече, на кои кисе ну мар сакда, те на кои жива сакда, вай гуру джио. Же сакта сакте ко маре, та ман рос на хуй. Патша джи, и лок то аде так рос кар рея. Пар же и жанг сами хунди, уна де хат чви хатьяр хунде, те уна де хат деве чви хатьяр хунде, те ек дуже динар сами ладде, те кисе де мане че рос не си хуна, кюке жанг та ладе иди життен хар ле хундия. Пар ите ки хуя, ите нехатте бачаре жиде лок си о маре гае. Сакта сакте ко маре. Фир саче патшак рабнан гал кар рая кенде сакта ши маре пэвак гае. Же гаван де вагну шер аке пэжве те гавану та кисе не ксурвар не кэна оде малакну кэн гена ки ене оде сомбал карни си ене ваад не ки ти. Ратан вигаад вигое кутни. Ек куття ванг ноч ке пэгай, шикари куття ванг бандяну ноч ке пэгай, моя саар на кай. Те вай гуру джи ена ди ни самратха нэй си, ки е лог джиде аап джи ну ламбе дэ рэ я, е ес гал ну самаж сакде, ки аппе жуд вичхуде, аппе век тери вадэ ай. Вай гуру джи е то ади ес вадэ ай ну нэй си дэк сакде, ки вай гуру джи живан вадэ я, то вай гуру джи марн вадэ я. Халле шайд е шабд да мининг на самаж пяве, жада апэнд каранге те самаж ажуга джи. Же ко нау тарае вадда саад каре ман паане хасме надри кида аве жете чугая даане. Хасм де надр вич. Хасме наал ек hidden preposition леке ая далама лагия. Хасм ди вай гуру джи ди нига де вич. Банда кенда I'm powerful. Мере варга та дуния ну житан вала бане ай кои ни. У бабар би екал кае рея си. Пар гуру нанак джи не гал кей ви у вай гуру джи ди надр де вече ка чута джа киде то вадди у ди кои хасти не я жду маржи вай гуру джи у ди са ди я пипер паад сак де я у та жете чугай даане у та апне аап ли жида карм кар рея я нирва каран де ли кар рея я те у апне аап ч ханкар ч дубья пя я мар мар живе та кич пае нанак нам вакхане те саран ч фе тисри ч гал кар де я кенде о гурмук жо жинде жи нам бани де нал мар жан де я уна ну нам де нал ма кеа си енд де уппер аке е шабда самаж пя дени я ਹੁਣ ਮਹਾਰਾਜ ਕਹਿੰਦੇ ਇੱਕ ਆਮ ਬੰਦੇ ਆ ਜਿਹੜੇ ਕੁਰਲਾ ਕੇ ਮਰਦੇ ਆ ਇੱਕ ਦੂਸਰੇ ਪਾਸੇ ਗੁਰਮੁਖ ਪਿਆਰੇ ਆ ਜਿਹੜੇ ਮੌਤ ਨੂੰ ਇਉਂ ਜਾਣਦੇ ਆ ਕਿ ਇਹ ਤਾਂ ਸਿਰਫ ਕੱਪੜਾ ਬਦਲਣਾ ਆਤਮਾ ਅਮਰ ਹੁੰਦੀ ਆ ਉਹ ਜੀਉਂਦੇ ਜੀ ਮਰੇ ਹੁੰਦੇ ਆ ਤੇ ਉਹਨੂੰ ਜਦੋਂ ਇਹ ਮਹਾਰਾਜੇ ਵਰਗੇ ਡਰਾਉਣ ਆਉਂਦੇ ਆ ਇੰਦਰਾ ਵਰਗੇ ਡਰਾਉਣ ਆਉਂਦੇ ਆ ਤੇ ਉਹ ਗੁਰੂ ਦੇ ਪਿਆਰੇ ਹਿੱਕਡਾ ਕੇ ਖੜ ਜਾਂਦੇ ਆ ਉਹ ਕਹਿੰਦੇ ਨਹੀਂ ਤੁਸੀਂ ਸਰੀਰ ਨੂੰ ਮਾਰ ਸਕਦੇ ਆ ਆਤਮਾ ਨਹੀਂ ਮਰ ਸਕਦੀ ਤੇ ਮਹਾਰਾਜ ਇਹ ਸ਼ਬਦ ਦੇ ਵਿੱਚ ਕਹਿ ਰਹੇ ਸੀ ਤੇ ਇਸੇ ਸ਼ਬਦਾਂ ਨੂੰ ਅੱਗੇ ਤੋਰਦੇ ਆ ਜਦੋਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਨਾ ਵੀ ਕੋਈ ਮੁਗਲ ਨਾ ਹੋਆ ਅੰਧਾ ਕਿੰਨੇ ਨਾ ਪਰਚਾ ਲਾਇਆ
ਉਹ ਜਿਹੜੇ ਧਾਰਮਿਕ ਲੋਕ ਸੀ ਨਾ ਉਹ ਕਹਿੰਦੇ ਵੀ ਬਾਬਰ ਆਊਗਾ ਆਪਾਂ ਮੰਤਰ ਇੱਦਾਂ ਦਾ ਪੜ੍ਹਾਂਗੇ ਕਿ ਉਹਨੂੰ ਅੰਨਾ ਕਰ ਦੇਵਾਂਗੇ। ਅਤੇ ਨਾਨਕ ਜੀ ਉਹਨਾਂ ਨੂੰ ਪਹਿਲਾਂ ਹੀ ਕਹਿੰਦੇ ਸੀ ਵੀ ਤੁਸੀਂ ਮੰਤਰਾਂ ਨੂੰ ਛੱਡੋ, ਤੁਸੀਂ ਆਪਣੀ ਸੁਰੱਖਿਆ ਆਪ ਕਰਨੀ ਸਿੱਖੋ, ਤੁਸੀਂ ਆਪ ਇਹ ਚੀਜ਼ ਦੇਖੋ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਰੱਖਿਆ ਕਰਨੀ ਆ, ਬਰਾਬਰ ਦੀ ਲੜਾਈ ਕਿੱਦਾਂ ਕਰਨੀ ਆ। ਵਾਹਿਗੁਰੂ ਜੀ ਨੇ ਜੇ ਤੁਹਾਨੂੰ ਇਹ ਹੱਥ ਦਿੱਤੇ ਆ ਤੇ ਇਹ ਬਚਾਉਣ ਕਰਨ ਦਿੱਤੇ ਆ। ਬੱਚਿਆਂ ਨੇ ਇੱਕ ਸਵਾਲ ਪੁੱਛਿਆ ਮੈਨੂੰ ਕਿ ਗੁਰੂ ਨਾਨਕ ਜੀ ਨੇ ਕੋਈ ਲੜਾਈ ਨਹੀਂ ਲੜੀ, ਗੁਰੂ ਅੰਗਦ ਦੇਵ ਜੀ ਨੇ ਕੋਈ ਲੜਾਈ ਨਹੀਂ ਲੜੀ, ਛੇਵੇਂ ਪਾਤਸ਼ਾਹ ਨੇ ਲੜਾਈਆਂ ਕਿਉਂ ਲੜਨੀਆਂ ਪਈਆਂ? ਇਹਨੂੰ ਰਾਜਿਆਂ ਨੇ ਨਾਮ ਦਿੱਤਾ ਸੀ ਤਲਵਾਰ, ਜਿਹੜੀ ਤਲ ਤੇ ਵਾਰ ਕਰਦੀ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਹਦਾ ਨਾਮ ਕਿਰਪਾਨ ਪੈ ਗਿਆ, ਜਿਹੜੀ ਕਿਰਪਾ ਦੇ ਲਈ ਚੱਲਦੀ ਸੀ। ਜਦੋਂ ਰਾਜਿਆਂ ਨੂੰ ਇਹਨੂੰ ਚੱਕਣਾ ਭੁੱਲ ਗਿਆ ਤੇ ਰਾਜੇ ਜਿਹੜੇ ਸੀਗੇ ਉਹ ਧਰਮ ਦੀ ਰਾਖੀ ਨਹੀਂ ਕਰ ਸਕੇ, ਫੇਰ ਕੀ ਹੋਇਆ? ਧਰਮ ਦੀ ਰਾਖੀ ਕਰਨ ਦੇ ਲਈ ਪਾਤਸ਼ਾਹ ਨੂੰ ਚੱਕਣੀ ਪਈ, ਕਿਉਂਕਿ ਪਾਤਸ਼ਾਹ ਕਹਿੰਦੇ ਸੀ ਹੁਣ ਰਾਜੇ ਆਪਣਾ ਧਰਮ ਭੁੱਲ ਗਿਆ। ਨਾਨਕ ਜੀ ਦੇ ਟਾਈਮ ਤੇ ਰਾਜੇ ਨੇ ਆਪਣਾ ਧਰਮ ਭੁੱਲਿਆ ਤੇ ਬਾਬਰ ਜਾ ਕੇ ਮਹਾਰਾਜ ਦੇ ਪੈਰੀ ਪੈ ਗਿਆ ਸੀ, ਜਦੋਂ ਵਾਹਿਗੁਰੂ ਜੀ ਨੇ ਸੱਚੇ ਪਾਤਸ਼ਾਹ ਨੇ ਉਹਨੂੰ ਉਹਦੇ ਮੂੰਹ ਤੇ ਕਿਹਾ ਸੀ ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ। ਤੇ ਬਾਬਰ ਮਹਾਰਾਜ ਦੇ ਚਰਨੀ ਪਿਆ ਕਿ ਮੈਨੂੰ ਸੱਚੇ ਪਾਤਸ਼ਾਹ ਦੱਸੋ ਮੈਂ ਕੀ ਕਰਾਂ। ਕਹਿੰਦੇ ਤੈਨੂੰ ਮਹਾਰਾਜ ਨੇ ਜੇ ਪ੍ਰਜਾ ਦੀ ਸੇਵਾ ਕਰਨੀ ਬਣਾਈ ਆ ਤੇ ਇਸ ਪ੍ਰਜਾ ਦੀ ਸੇਵਾ ਕਰ, ਸਾਚ ਸ਼ੀਲ ਚਾਲੋ ਸੁਲਤਾਨ, ਸੱਚ ਦੇ ਉੱਤੇ ਚੱਲ ਕੇ ਪ੍ਰਜਾ ਦੀ ਸੇਵਾ ਕਰ। ਤੇ ਬਾਬਰ ਤੋਂ ਬਾਅਦ ਹਿਮਾਯੂ ਆਇਆ, ਫਿਰ ਅਕਬਰ ਆਇਆ, ਅਕਬਰ ਨੇ ਜੋ ਕੀਤਾ ਉਹ ਪਤਾ, ਫਿਰ ਜਹਾਂਗੀਰ ਨੇ ਤਾਂ ਹੱਦ ਲਾ ਦਿੱਤੀ। ਤੇ ਜਹਾਂਗੀਰ ਦੀਆਂ ਜੋ ਚੀਜ਼ਾਂ ਉਹਨੇ ਕੀਤੀਆਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ, ਛੇਵੇਂ ਪਾਤਸ਼ਾਹ ਨੇ ਫਿਰ ਇਹ ਗੱਲ ਆਪਾਂ ਨੂੰ ਕਲੀਅਰ ਕਰ ਦਿੱਤੀ ਵੀ ਭਾਈ ਜੇ ਵਾਹਿਗੁਰੂ ਜੀ ਦੇ ਭਾਣੇ ਚ ਆਉਣਾ ਆ ਤੇ ਆਪਣੀ ਰੱਖਿਆ ਕਰਨੀ ਵੀ ਉਹਦੇ ਭਾਣੇ ਦਾ ਪਾਟ ਆ। ਚੁੱਪ ਕਰਕੇ ਜ਼ੁਲਮ ਸਹਿਣਾ ਉਹਦੇ ਭਾਣੇ ਦਾ ਪਾਟ ਨਹੀਂ ਆ। ਅਯਾਸ਼ੀ ਦੇ ਵਿੱਚ ਡੁੱਬੇ ਆ ਘਰ ਦੇ ਵਿੱਚ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਗੱਲ ਕਹੀ ਸੀ ਦਿੱਲੀ ਦੀ ਸੰਗਤ ਨੂੰ ਕਿ ਤੁਹਾਡੇ ਘਰ 'ਚ ਟੈਲੀਵਿਜ਼ਨ ਬਹੁਤ ਸੋਹਣੇ ਆ, ਪਰ ਜੇ ਤੁਹਾਨੂੰ ਸ਼ਸਤਰ ਵਿੱਦਿਆ ਨਾ ਆਈ ਤੇ ਟੀਵੀਆਂ ਨੇ ਤੁਹਾਡੀ ਰੱਖਿਆ ਨਹੀਂ ਕਰਨੀ, ਕਿਉਂਕਿ ਉਹਨਾਂ ਨੇ ਫਿਊਚਰ ਦੇਖਿਆ ਸੀ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਫਿਰ ਇਹ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਨਹੀਂ ਕਹਿੰਦੇ, ਇਹ ਲੋਕ ਕਹਿੰਦੇ ਆ। ਉਹ ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਕਰਤਾ ਵਾਹਿਗੁਰੂ ਜੀ ਤੂੰ ਸਭ ਨਾ ਕਾ ਸੋਈ। ਇਹ ਮੁਗਲਾਂ ਦੇ ਵਿੱਚ ਜਿਹੜੇ ਲੜਨ ਵਾਲੇ ਇਹ ਵੀ ਸਾਡੇ ਭਰਾ ਹੀ ਆ ਵਾਹਿਗੁਰੂ ਜੀ, ਉਹ ਪਰ ਤੁਸੀਂ ਇਹਨਾਂ ਨੂੰ ਹੁਕਮ ਕਰਕੇ ਜਮ ਕਰ ਮੁਗਲ ਚੜਾਇਆ ਕਰ ਦਿੱਤਾ ਆ, ਇਹਨਾਂ ਦਾ ਕਰਮ ਇਹ ਬਣਾ ਦਿੱਤਾ, ਹੁਣ ਸਾਡਾ ਕਰਮ ਇਹਨਾਂ ਦਾ ਉਹ ਬਣਾ ਦਿੱਤਾ, ਅਸੀਂ ਆਪਣਾ ਕਰਮ ਕਰ ਰਹੇ ਹਾਂ। ਵਾਹਿਗੁਰੂ ਜੀ ਇਹ ਤੁਸੀਂ ਆਪਣਾ ਕਰਮ ਕਰੋ, ਜਿੱਦਾਂ ਤੁਸੀਂ ਹੁਕਮ ਕਰੋਗੇ ਆਪਾਂ ਉਹ ਕਰਾਂਗੇ। ਤੇ ਜੂਨ ਦੇ ਵਿੱਚ, ਜੂਨ ਦੇ ਮਹੀਨੇ ਦੇ ਵਿੱਚ ਉਹਨਾਂ ਗੁਰਮੁਖ ਪਿਆਰਿਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉੱਥੇ ਰਹਿ ਕੇ ਉਹਨਾਂ ਨਾਲ ਲੜਨ ਦਾ ਫੈਸਲਾ ਕੀਤਾ। ਭਾਵਾਂ ਉਹਨਾਂ ਦੇ ਮੁਕਾਬਲੇ ਸਾਡੇ ਕੋਲ ਫੌਜ ਨਹੀਂ ਸੀ, ਥੋੜ੍ਹੇ ਜਿਹੇ ਸਿੰਘ ਸੀ, ਪਰ ਜਿੰਨੇ ਵੀ ਸਿੰਘ ਸੀਗੇ ਉਹਨਾਂ ਨੇ ਇਹ ਗੱਲ ਦੀ ਅਰਦਾਸ ਕਰ ਚੁੱਕੇ ਸੀ ਕਿ ਪਾਤਸ਼ਾਹ ਜੀ ਇਹ ਅਸਥਾਨ ਹੁਣ ਅਸੀਂ ਛੱਡ ਕੇ ਨਹੀਂ ਜਾਵਾਂਗੇ, ਇਸ ਅਸਥਾਨ ਦੇ ਉੱਤੇ ਸ਼ਹੀਦੀਆਂ ਦੇਵਾਂਗੇ। ਅਤੇ ਉਹਨਾਂ ਨੇ ਦਿੱਤੀਆਂ ਅਤੇ ਉਹਦਾ ਰਿਜ਼ਲਟ ਇਹ ਹੋਇਆ ਕਿ ਉਸ ਟਾਈਮ ਦੇ ਉੱਤੇ ਇੱਕ ਉਹ ਲਹਿਰ ਤੁਰੀ ਜਿਨ੍ਹਾਂ ਨੇ ਬੱਚਿਆਂ ਨੂੰ ਅੰਮ੍ਰਿਤ ਛਕਣ ਵੱਲ ਤੋਰ ਦਿੱਤਾ ਅਤੇ ਦਿਲਾਂ ਦੇ ਵਿੱਚ ਦਰਦ ਬਿਠਾ ਦਿੱਤਾ ਕਿ ਹਾਂ ਜੇ ਸਾਡੇ ਕੋਲ ਅਸੀਂ ਪੀਰੀ ਅਤੇ ਮੀਰੀ ਦਾ ਸਿਧਾਂਤ ਨਾ ਸਮਝ ਸਕੇ ਤੇ ਫਿਰ ਮੀਰੀ ਵੀ ਨਹੀਂ ਬਚਦੀ, ਫਿਰ ਪੀਰੀ ਵੀ ਨਹੀਂ ਬਚਦੀ। ਧਰਮ ਦੇ ਥੱਲੇ ਕਰਮ ਆਉਂਦੇ ਆ, ਧਰਮ ਦੇ ਥੱਲੇ ਰਾਜਾ ਆਉਂਦਾ ਆ, ਤੇ ਜੇ ਰਾਜਾ ਧਰਮੀ ਨਾ ਹੋਵੇ ਤੇ ਉਹ ਧਰਮ ਦੇ ਉਲਟ ਤੁਰ ਪੈਂਦਾ। ਇਹ ਸ਼ਬਦ ਦੇ ਵਿੱਚ ਗੁਰੂ ਨਾਨਕ ਜੀ ਨੇ ਉਸ ਸ਼ਬਦ 'ਚ ਇਹ ਗੱਲ ਕਹੀ ਜਿਹੜਾ ਆਪਾਂ ਹੁਣ ਪੜ੍ਹਿਆ ਸੀ ਕਿ ਹੈ ਵਾਹਿਗੁਰੂ ਜੀ ਦੇ ਪਾਣੇ ਦੇ ਵਿੱਚ, ਵਾਹਿਗੁਰੂ ਨਾਲ ਰੋਸ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਹੀ ਨੋਜ਼ ਐਵਰੀਥਿੰਗ, ਪਰ ਤੇਰਾ ਕੀ ਕਰਮ ਆ? ਉਹ ਇਹ ਆ ਕਿ ਗੁਰਮੁਖ ਪਿਆਰਿਆ ਵਾਂਗੂ ਗੁਰਮੁਖ ਸੱਦੇ ਜਾਣ ਆਵਣ ਘੱਲਿਆ ਉੱਥੇ ਗਏ, ਮੌਤ ਤੋਂ ਡਰਦਾ ਨਹੀਂ ਫਿਰ ਉਹ ਗੁਰੂ ਦਾ ਸਿੱਖ। ਫਿਰ ਜਿੰਨੇ ਵੀ ਉੱਥੇ ਸ਼ਹੀਦ ਹੋਏ ਗੁਰੂ ਦੇ ਲਾਲ, ਉਹਨਾਂ ਨੂੰ ਇਹ ਪਤਾ ਸੀ ਕਿ ਆਪਾਂ ਸੱਚਖੰਡ ਜਾਣਾ ਤੇ ਮਰਨਾ ਕਾਹਤੇ, ਮਰਨਾ ਤਾਂ ਡਰੀਏ ਨਾ ਜੇ ਸੱਚੇ ਪਾਤਸ਼ਾਹ ਦਾ ਸਾਡੇ ਕੋਲ ਅੰਮ੍ਰਿਤ ਨਾ ਹੋਵੇ। ਅਸੀਂ ਤਾਂ ਆਲਰੇਡੀ ਆਪਣਾ ਸੀਸ ਦੇ ਚੁੱਕੇ ਹਾਂ, ਪੰਜ ਪਿਆਰੇ ਵੱਢ ਚੁੱਕੇ ਆ, ਹੁਣ ਇਹ ਸੀਸ ਸਾਡਾ ਨਹੀਂ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ ਤੇ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਉਹ ਲੜਦੇ ਲੜਦੇ ਗੁਰਮੁਖ ਪਿਆਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ, ਨਾਲੇ ਉਹ ਪਿਆਰੇ
ਜਪਜੀ ਸਾਹਿਬ ਜੀ ਦਾ ਜਾਪ ਕਰਦੇ ਆ।

गुरबाणी शब्द कोश, गुरबाणी वकैबलरी कोई औखी नहीं, बड़ी सौखी जी वकैबलरी आ इफ वी गिव लिटल बिट टाइम। बच्चे फ्रेंच सीखते आ स्कूलों के, जर्मन सीखते आ, असी हिंदी सीख के आए, संस्कृत सीख के आए हैं स्कूलों के, पर साढ़े स्कूलों के पंजाब के स्कूलों की गल करदा कि गुरबाणी वकैबलरी नहीं सी। जो भाई साहब जी दियां रणधीर सिंह जी दियां हुणियां दियां किताबां पढ़नियां शुरू कीतियां तो उहदे विच उह गुरबाणी वकैबलरी नहीं वरत रहे आ, ते आ शब्द जिहड़ा ओड़क आ ना जी, जपजी साहब च हर सिख पढ़दा सवेर नूं ओड़क ओड़क भाल थके वेद कहण इक बात, ते जे अपने अंदर झाती मार के देखिए ओड़क की हुंदा आ, ते फिर शायद आपां नूं मोबाइल खोल के देखना पवे भी ओड़क दा की मतलब हुंदा, एंड विच इज वेरी नॉर्मल वी यूज डेली पंजाबी दे विच, अखीर अखीर नूं ओड़क अखीर नूं। ते भाई साहब जी ने एक किताब लिखी है, वह है रंगले सज्जन, जेल चिट्ठियां तो बाद दे विच जे किसी नूं टाइम लग्या वह पढ़ के देखियो। ते रंगले सज्जन दे विच भाई साहब जी दे नाल जिहड़े गुरसिख प्यारे सचखंड चले गए, जिन्हां ने अपनी जिंदगी दे विच घाल कमाई सिर्फ उही किताब दे विच रखे, भाई साहब जी दी जीवनी दे विच एहो जी गल नहीं सी कि उस टाइम जदों किताब लिख रहे सी उन्हां दे आले दुआले रंगले सज्जन बहुत बैठे सी, पूरन जी बैठे सी, भाई साहब भाई जीवन सिंह जी बैठे सी, बाहू माल जी बैठे सीगे, किन्नियां गुरमुख रंगियां रूहां बैठियां सी, एक भी उन्हां ने उन्हां दा जिक्र जिहड़ा सी ओह रंगले सज्जन च नहीं कीता, सिर्फ जो अपने जीवन नूं पूरा निभा गए, अपनी सिक्खी नूं अखीरले दम तक ओड़क निभा गए, उन्हां दा जिक्र सिर्फ उस किताब च आया। क्योंकि भाई साहब ये मानते सी कि अजहु सो नाउ समुद्र मैं क्या जाना क्या होए, पता नहीं जिंदगी दे किहड़े समें दे विच की भाणा वापर जाना आ, ते जिहड़ी उह निभाउण वाली गल सी उह विच ही रह जावे। आपां उहनां शहीद सिंघां नूं याद कर रहे हां जिन्हां ने अपना अखीर जिहड़ा सी उह महाराज दे चरणां दे विच अर्पण कर दिता। सेवक की ओड़क निभ ही प्रीत, अखीर तक अपनी प्रीत निभा ले जीवत साहिब। यह बहुत जरूरी गल आ जी, एक लाइन इहदे विच फड़न वाली है जिहड़ी नहीं फड़ हो रही, जीवत साहिब सेवियो अपना। जिहड़ा गुरमुख प्यारा यह सोचता है कि मैं अंत वेले वाहिगुरु का नाम लै लूंगा, जो गोली मेरे वाल आऊ उदो मैं वाहिगुरु जी का नाम लूंगा, तो वह नहीं लिया जाना जी, ये पक्की गल। ये नाम उदो ही लिया जाना है जो जीवत साहिब लिया होवे। ड्यूरिंग अवर डेली रूटीन इफ वी सेइंग वाहिगुरु वाहिगुरु वाहिगुरु वाहिगुरु, फिर दुख वेले ये ऑटोमैटिक निकलदा। मैं एक गल सुणाउंदा हुंदा बच्चियां नूं, अपने एक लंगर हॉल की गल आ, आई वॉज मेकिंग दे, ते एक यंग भैन उत्थे पेड़े कर दी, ते वो पेड़ा थले डिग पिया, ते मैं जपजी साहब जी का पाठ कर रहा उची देना, ते उस भैन दे मूँह चो जो पेड़ा थले निकलिया गाल निकल गई, ते जदों ने मेरे वालों देखिया ते जीभ घुट ली भी मैं आ की बोल लिया। हुण भैन मेरे तो छोटी सी, मैं देख बना के मैं भैन नूं कहा, मैं कहा तू इंडिया तो आई हाँ, दरबार साहब जाते हैं ना उत्थे, वो एवें नहीं कहिंदे दाला वाहिगुरु जी, सब्जी वाहिगुरु जी, प्रशादा वाहिगुरु जी, जल वाहिगुरु जी। वह बजुर्ग चाहते होंगे सी कि बच्चों के अंदर वाहिगुरु वाहिगुरु पै जाता, तो जे पिया हुंदा तो महाराज कहिंदे जो पावे भांडे विच वस्त सा निकले, क्या को करे विचारा, तो पेड़ा थले निकलना सी तो तेरे मूँह च निकलना सी वाहिगुरु, ये क्यों नहीं निकलिया, क्योंकि नहीं पिया। मैं जज नहीं करता तेनू, पर आपां इह पाउणा आ हर एक गल दे नाल वाहिगुरु होना चाहीदा, ये दुनिया भी नहीं। तो जिन्हां ने वह हथियार चके हुए सी ना, जो उन्हां च विच कोई भी गाला कढ़न वाला नहीं सी,
ਉਹ ਵਾਹਿਗੁਰੂ ਕਹਿਣ ਵਾਲਾ ਸੀ। ਤੇ ਮੈਂ ਬਹੁਤ ਵਾਰੀ ਇਹ ਸਟੇਜ ਤੋਂ ਗੱਲ ਸ਼ੇਅਰ ਕੀਤੀ ਆ, ਐਂਗਲੋ ਸਿੱਖ ਵਾਰ ਦੇ 6 ਬੋਰਡ ਲੱਗੇ ਹੋਏ ਆ ਉੱਥੇ। ਸ਼ਾਮ ਸਿੰਘ ਅਟਾਰੀ ਵਾਲੇ ਦੇ ਬਾਰੇ ਗੋਰਾ ਇਹ ਲਿਖਦਾ ਆ ਕਿ ਕਹਿੰਦਾ ਕਿ ਜਦੋਂ ਮੇਰੇ ਕੋਲ ਆ ਗਿਆ ਨਾ, ਤੇ ਆਪਣੇ ਹਰ ਇੱਕ ਤਲਵਾਰ ਦੇ ਤਕੜੇ ਵਾਰ ਦੇ ਨਾਲ ਉਹ ਵਾਹਿਗੁਰੂ ਜੀ ਗੁੰਜਾ ਰਿਹਾ ਸੀ। ਔਰ ਗੋਰੇ ਨੂੰ ਨਹੀਂ ਪਤਾ ਇਹ ਵਰਡ ਕੀ ਆ, ਉਹਨੇ WHOO ਜਾਂ OOO ਪਾ ਕੇ ਵਾਹਿਗੁਰੂ ਗੁਰੂ ਇੱਦਾਂ ਕਰਕੇ ਉਹਨੇ ਉਹ ਚੀਜ਼ ਲਿਖੀ ਆ, ਤੇ ਉਹਦਾ ਪੰਜਾਬੀ ਤਰਜਮਾ ਕੀਤਾ ਸੀ ਭਾਈ ਸਾਹਿਬ ਹੁਣੇ ਨਾਲ ਹੁੰਦੇ ਸੀ, ਤੇ ਉਹ ਹਰ ਇੱਕ ਵਾਰ ਦੇ ਨਾਲ ਵਾਹਿਗੁਰੂ ਜੀ ਗੁੰਜਾ ਰਹੇ ਸੀ। ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਉਹ ਜੀਂਦੇ ਜੀ ਉਹਨਾਂ ਨੇ ਵਾਹਿਗੁਰੂ ਕੀਤਾ, ਤੇ ਉਹ ਗੋਲੀਆਂ ਤਾਂ ਚੱਲ ਰਹੀਆਂ ਜੀ, ਪਰ ਉੱਥੇ ਉਹਨਾਂ ਦੇ ਨਾਲ ਨਾਲ ਚੱਲ ਰਿਹਾ ਵਾਹਿਗੁਰੂ। ਕੀ ਗੱਲ ਆ ਸਾਡੇ ਦੇ ਵਿੱਚ ਕਿ ਵਾਹਿਗੁਰੂ ਕਹਿਣ ਨੂੰ ਚਿੱਤ ਨਹੀਂ ਕਰਦਾ। ਇਹ ਗੱਲ ਮੈਂ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣੀ ਆ ਵੀ ਮੇਰਾ ਵਾਹਿਗੁਰੂ ਕਹਿਣ ਨੂੰ ਜੀ ਕਿਉਂ ਨਹੀਂ ਕਰਦਾ, ਹਰ ਇੱਕ ਗੱਲ ਕਰਨ ਨੂੰ ਜੀ ਕਰਦਾ। ਕਿਸੇ ਦੀ ਨਾ ਜੋ ਪੇਖੈ ਛਿੱਦਰ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ। ਕਿਸੇ ਦੇ ਧੀ ਪੁੱਤ ਨੇ ਕੋਈ ਗਲਤੀ ਕੀਤੀ ਹੋਵੇ ਨਾ, ਤੇ ਅੱਧਾ ਅੱਧਾ ਘੰਟਾ ਬਹਿ ਕੇ ਉਹਦੀਆਂ ਗੱਲਾਂ ਸੁਣਦੇ ਰਹਿੰਦੇ, ਅੱਛਾ ਉਹਨੇ ਕੀ ਕੀਤਾ, ਅੱਛਾ ਉਹਦੀ ਫਿਰ ਆਹ ਕੀ ਬਣਿਆ, ਉਹਦਾ ਉਹ ਕੀ ਬਣਿਆ। ਇਹ ਕੰਨਾਂ ਨੂੰ ਆਦਤ ਪੈ ਚੁੱਕੀ ਆ। ਜੋ ਪੇਖੈ ਛਿੱਦਰ ਨਿੰਦਕ ਉਮਾ ਹੋ, ਭਲੋ ਦੇਖ ਦੁੱਖ ਭਰੀ ਹੈ। ਜਦੋਂ ਕੋਈ ਭਲੇ ਦੀ ਗੱਲ ਹੁੰਦੀ ਹੈ ਤਾਂ ਦੁੱਖ ਲੱਗਣ ਲੱਗ ਪੈਂਦਾ, ਕਹਿੰਦਾ ਨਹੀਂ ਮੈਨੂੰ ਨਾ ਦੱਸ ਉਹਦੀ ਗੱਲ। ਆਪਾਂ ਉਹ ਇਸ ਕੈਟਾਗਰੀ ਚ ਨਹੀਂ ਆਉਣਾ। ਮਹਾਰਾਜ ਯਾਦ ਕਰਾ ਰਹੇ ਆ, ਮਹਾਰਾਜ ਕਹਿੰਦੇ ਜਿੱਥੇ ਵਾਹਿਗੁਰੂ ਦੀ ਗੱਲ ਹੋਵੇ ਨਾ ਉੱਥੇ ਕੰਨ ਖੋਲਣੇ ਆ, ਜਿੱਥੇ ਨਿੰਦਿਆ ਚੁਗਲੀ ਦੀ ਗੱਲ ਆ ਉੱਥੇ ਕੰਨਾਂ ਨੂੰ ਕਹਿਣਾ ਵੀ ਨਹੀਂ ਇੱਥੋਂ ਸੰਕੋਚ ਕਰੋ। ਇਹ ਹੋਇਆ ਆ, ਕਿਸੇ ਦੇ ਧੀ ਪੁੱਤ ਦੀ ਕੋਈ ਗੱਲ ਹੋਵੇ ਤੇ ਕੰਨ ਖੁੱਲ ਜਾਂਦੇ ਆ, ਜਦੋਂ ਵਾਹਿਗੁਰੂ ਦੀ ਗੱਲ ਆਉਂਦੀ ਆ ਤੇ ਬੰਦ ਹੋ ਜਾਂਦੇ। ਇਸੇ ਤਰ੍ਹਾਂ ਹੀ ਜ਼ੁਬਾਨ ਆ, ਜਦੋਂ ਸੰਗਤ ਚ ਬੈਠ ਕੇ ਮਨ ਵਾਹਿਗੁਰੂ ਨਹੀਂ ਕਹਿੰਦਾ, ਤੇ ਇਸ ਮਨ ਨੂੰ ਨਾ ਜਨਮ ਜਨਮ ਦੀ ਮੈਲ ਲੱਗੀ ਹੈ, ਧੋ ਨਹੀਂ ਹੋਣੀ, ਫਿਰ ਜੀਵਤ ਸਾਹਿਬ ਨਹੀਂ ਸੇਵਿਆ ਤੇ ਮਰਨ ਵਾਲੇ ਸਾਹਿਬ ਨਹੀਂ ਸੇਵਿਆ ਜਾਣਾ। ਇਹ ਉਹਨਾਂ ਦੇ ਜੀਵਨੀਆਂ ਤੋਂ ਪਤਾ ਲੱਗਦਾ ਜੀ, ਜਿਨ੍ਹਾਂ ਨੇ ਸੇਵਿਆ ਸੀ ਤੇ ਅੰਤ ਸਮੇਂ ਤੱਕ ਫਿਰ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਤੇ ਮਹਾਰਾਜ ਕਹਿੰਦੇ ਸੀ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ। ਕੋਈ ਉਹਨਾਂ ਨੂੰ ਮਾੜਾ ਕਹਿੰਦਾ, ਕੋਈ ਉਹਨਾਂ ਨੂੰ ਚੰਗਾ ਕਹਿੰਦਾ, ਉਹਨਾਂ ਨੂੰ ਉਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਸਿਰਫ ਇੱਕੋ ਹੀ ਗੱਲ ਯਾਦ ਆਉਂਦੀ ਹੈ ਵੀ ਮੇਰੇ ਗੁਰੂ ਜੀ ਦਾ ਬਚਨ ਕੀ ਆ। ਵੀ ਉਹ ਚੀਤ ਨਾ ਘਾਲਿਓ, ਆਪਣੇ ਚਿੱਤ ਦੇ ਅੰਦਰ ਉਹਦੇ ਬੀਜ ਵੀ ਨਹੀਂ ਬੀਜੇ, ਉਹਨਾਂ ਨੇ ਉਹਦੀ ਘਾਲਣਾ ਹੀ ਨਹੀਂ ਘਾਲੀ ਵੀ ਨਹੀਂ, ਮਾਣ ਤੇ ਮੋਹ ਤਾਂ ਕਰਨੇ ਹੀ ਨੇ। ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵੱਖਰ ਲੈ ਚੱਲਿਓ। ਗੱਡੇ ਭਰ ਭਰ ਕੇ ਲੱਦ ਕੇ ਲੈ ਕੇ ਗਏ ਗੁਣਾ ਦੇ। ਲੋਕੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਨਾ, ਨਾਲ ਕੁਛ ਨਹੀਂ ਜਾਣਾ, ਨਾਲ ਸਿਰਫ ਤੇ ਸਿਰਫ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ। ਉੱਥੇ ਇੱਕ ਚੀਜ਼ ਨਾਲ ਜਾਂਦੀ ਹੈ ਜਿਹਦੇ ਗੱਡੇ ਭਰ ਕੇ ਲੈ ਕੇ ਗਏ ਗੁਰਮੁਖ ਪਿਆਰੇ, ਉਹ ਸੀ ਵਾਹਿਗੁਰੂ ਜੀ ਦਾ ਸਿਮਰਨ। ਲਾਦ ਵੱਖਰ ਲੈ ਚੱਲਿਓ, ਸੇਵਕ ਕੀ ਓੜਕ ਨਿਭਗੀ। ਅਖੀਰ ਨੂੰ ਸੇਵਕ ਦੀ ਵਾਹਿਗੁਰੂ ਜੀ ਨੇ ਨਿਭਾ ਲਈ। ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀ ਨੀ ਠਾਕੁਰ, ਤਿਸਤੇ ਮੁੱਖ ਨਹੀਂ ਮੋਰਿਓ। ਜਿੱਦਾਂ ਜਿੱਦਾਂ ਗੁਰੂ ਨੇ ਕਿਹਾ ਉਦਾਂ ਉਦਾਂ ਘਾਲ ਕਮਾਈ ਕੀਤੀ, ਉਹਦੇ ਤੋਂ ਮੁੱਖ ਨਹੀਂ ਜੀ ਮੋੜਿਆ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ। ਸਹਿਜ ਆਨੰਦ, ਸਹਿਜ ਆਉਣਾ ਇਹ ਬਹੁਤ ਵੱਡੀ ਗੱਲ ਆ ਜੀ। ਸਾਡੇ ਅੰਦਰ ਸਹਿਜ ਇਸੇ ਕਰਕੇ ਨਹੀਂ ਆ ਕਿ ਸਾਡਾ ਨਿਤਨੇਮ ਵੀ ਸਹਿਜ ਵਿੱਚ ਨਹੀਂ। ਗੱਡੀ ਚਲਾਉਂਦੇ ਆ, ਕੰਮ ਕਰਦੇ ਹਾਂ, ਸੰਗਤ 'ਚ ਬੈਠ ਕੇ ਨਾ ਸਾਡਾ ਨਿਤਨੇਮ ਆ ਨਾ ਸਾਡਾ ਸਿਮਰਨ ਆ। ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਸਹਿਜ ਟਿਕਾਓ ਆ, ਜਦੋਂ ਸਿਮਰਨ ਕਰਦੇ ਆ ਨਾ ਤੇ ਇੱਦਾਂ ਕਰਦੇ ਆ ਇੱਕ ਮਿਕ ਵਾਹਿਗੁਰੂ ਜੀ ਨਾਲ ਹੋ ਜਾਂਦੇ ਆ। ਜਦੋਂ ਬਾਣੀ ਪੜ੍ਹਦੇ ਆ ਤੇ ਇੱਦਾਂ ਪੜ੍ਹਦੇ ਆ ਕਿ ਅੰਦਰ ਐਨ ਫੁਰਨੇ ਸਭ ਟਿਕ ਜਾਂਦੇ ਆ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ। ਇਸ ਸਰੀਰ ਦੇ ਅੰਦਰ ਉੱਠ ਉਹ ਕੋ ਦੌਰਿਓ ਜਿਹੜਾ ਮਨ ਆ ਨਾ ਜੀ,
फिर उस पासे वाल नहीं दौड़दा, वह सिर्फ इको पासे वाल दौड़दा कि मैं नाम की कमाई कर लव। आग्या मैं सूख सोई कर, आग्या मैं भूख सोई कर सूखा। वाहिगुरु जी हुक्म दे विच जिहड़ी ना केतियां दुख भूख साधम

ਗੁਰੂ ਸਾਹਿਬ ਕਿਰਪਾ ਕਰ। 84 ਦੇ ਸਿੰਘਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਵਾਲੀ ਦ੍ਰਿੜਤਾ, ਨਾਮ ਕਮਾਈ, ਕਿਣਕਾ ਕੁ ਸਾਡੀ ਝੋਲੀ ਪਵੇ, ਇਕੱਲੀਆਂ ਗੱਲਾਂ ਕਰਨ ਵਾਲੀਆਂ ਕੜਛੀਆਂ ਬਣ ਕੇ ਨਾ ਰਹਿ ਜਾਈਏ। ਮਹਾਰਾਜ ਕਹਿੰਦੇ, ਨਾਨਕ ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁੰਜੀਆਂ। ਉਹ ਸੁੰਜੀ ਰਹਿ ਜਾਂਦੀ ਕੜਛੀ, ਇੱਕ ਵਾਰੀ ਪਾਈ ਤਾਂ ਫਿਰ ਖਾਲੀ ਆ। ਮਹਾਰਾਜ ਕਿਰਪਾ ਕਰਨ, ਉਹ ਘਾਲ ਕਮਾਈ ਕਰਨ ਵਾਲੇ ਗੁਰਮੁਖ ਪਿਆਰੇ, ਉਹਨਾਂ ਦੇ ਜੀਵਨੀ ਦੇ ਵਿੱਚੋਂ ਕੁਛ ਨਾ ਕੁਛ ਕਿਣਕਾ ਕੁ ਸਾਡੀ ਝੋਲੀ ਪੈ ਜਾਵੇ ਅਤੇ ਦ੍ਰਿੜਤਾ ਆ ਜਾਵੇ। ਸਦਾ ਕੰਪਲੇਨਾਂ ਨਾ ਕਰਦੇ ਰਹੀਏ ਵਾਹਿਗੁਰੂ ਜੀ ਨੇ, ਸ਼ੁਕਰ ਵੀ ਆਵੇ ਸਾਡੇ ਅੰਦਰ। ਪਾਤਸ਼ਾਹ ਜੀ, ਆਪ ਜੀ ਦਾ ਬੜਾ ਰਹਿਮਤ ਕਰਮ ਆ, ਬੜਾ ਸ਼ੁਕਰ ਆ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, 10 ਮਿੰਟ ਕਰ ਲਓ।

ਵਾਹਿਗੁਰੂ ਜੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧੂ ਗਾਵਾ ਗੁਣ ਸਦਾ ਰਸਾਲਾ ਰਹਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤੇ ਸੁਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇ ਗੁਣਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਧਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰਾ ਕੋ ਮੇਰੀ ਦਰਸ਼ਨ ਦੀ ਜਾ ਖੋਲ ਕੇ ਵਾਰ ਹੋ ਤੁਮ ਥਨ ਥਨੀ ਉਦਾਰ ਤਿਆਗੀ ਸ੍ਰਵਨ ਸੁਨੀਅਤ ਸੁਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਰਮ ਦੇ ਨਾਂ ਜਾ ਕੀ ਦ੍ਰਿਸ਼ਟੀ ਮਹਾ ਪ੍ਰਭ ਲਿਖ ਕਰ ਲੈਣਾ ਪਾਏ ਸਭ ਕੁਛ ਤਿਸਕਾ ਉਹ ਕਰਨਾ ਜੋਗ ਤਿਸ ਬਿਨ ਦੂਸਰਾ ਹੋਣਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੈ ਮਾਨ ਗੁਰ ਕੀ ਪ੍ਰਤੀਤ ਤੇ ਜਨੇ ਵੇ ਹਰ ਪ੍ਰਵਚੀਤ ਭਗਤ ਭਗਤ ਸੁਣੀਆਂ ਚਲੋ ਜਾ ਕੈ ਹਿਰਦੇ ਇੱਕ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੈ ਸੱਚ ਹਿਰਦੈ ਸਤਮੁਖ ਕੈਤ ਸਾਚੀ ਦ੍ਰਿੜ ਸੱਚਾ ਕਾ ਸੱਚ ਵਰਤਾ ਸੱਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਤੇ ਪ੍ਰਭਿੰਨ ਜਿਸੇ ਬੁਝਾਏ ਨਾਨਕਾ ਸੋਹੈ ਸੁਪ੍ਰਸੰਨ ਅਸ਼ਟਪਦੀ ਅਵਨਾਸ਼ੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ ਤਿਸਤੇ ਪ੍ਰਹ ਨਾਈ ਕਿਸਕੋ ਸਰਵ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਰ ਗਮੀਰ ਗਹੀਰ ਸੁਜਾਨਾ ਪਰਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਧਰਣੀ ਭਾਵ ਨਾਨਕ ਹੈ ਮਨ ਅਨੁਰਾਗ ਮਨਸਾ ਪੂਰਨ ਸ਼ਰਨਾ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣਾ ਹੋਰ ਅੰਧ ਰੂਪ ਮੰਗਲ ਸਦ ਜਾ ਕਾ ਸਰਵ ਤੋਕ ਸੁਣੀਆ ਕਰ ਤਾਕਾ ਰਾਜ ਮੈਂ ਰਾਜੋ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਥ ਮੈਂ ਭੋਗੀ ਤਹਿ ਤਹਿ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਕੇ ਜਾਣਾ ਪੂਤ ਸਗਲ ਪ੍ਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿੰਦੇ ਸਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਤੇ ਅਵੈ ਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਕ ਕਰੈ ਕੋ ਰੰਗ ਨਾਨਾ ਬਿਤਕੀ ਨੋ ਵਿਸਤਾਰ ਪ੍ਰਭ ਨਾਸ਼ੀ ਏਕ ਓਂਕਾਰ ਨਾਨਾ ਚਲ ਕਰੇ ਖਿਨਮਾਏ ਪੂਰੇ ਪੂਰਨ ਸਵਟਾਏ ਨਾਨਾ ਬਿਤਕਰ ਬਣਤ ਬਣਾਏ ਆਪਣੀ ਕੀਮਤੇ ਆਪੇ ਪਾਏ ਸਭ ਘੜ ਤਿਸਕੇ ਸਭ ਤਿਸਕੇ ਠਾਂ ਜਬ ਜਬ ਜੀਵੇ ਨਾਨਕ ਹਰਿ ਨਾਮ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਮਿਤ ਵੇਦ ਪ੍ਰਾਣ ਨਾਮ ਕੇ ਤਾਰੇ ਸੁਨ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਾਤਾਲ ਨਾਮ ਕੇ ਤਾਰੇ ਸਗਲੇ ਆਕਾਰ ਨਾਮ ਕੇ ਤਾਰੇ ਪੁਰੀਆਂ ਸਭ ਪਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਤੇ ਸਤ ਤੇ ਜਨ ਜਾ ਕਰੇ ਦਾ ਪ੍ਰਵੇਸ਼ ਸਤ ਨਿਤ ਬੂਜਾ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਸਭ ਸਤ ਆਪੇ ਜਾਣ ਆਪਣੀ ਮਿਤ ਗਤ ਜਿਸ ਤੀ ਸ੍ਰੇਸ਼ਟ ਸੁ ਕਰਨਾ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤਨਾ ਜਾਣਾ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮ ਬਿਸਮ ਪਏ ਬਿਸਮਾ ਜਿਨ ਬੂਜਿਆ ਤਿਸਾ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਓਏ ਦਾਤੇ ਦੁੱਖ ਕਟਨ ਹਾਰ ਜਾ ਕੈ ਸੰਕਤਰਾ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਤਿਆਵਣਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾਂ ਸੁਰਤ ਸਤ ਸਤ ਜਾ ਸੁਨਤਾ ਪੂਜਨ ਹਾਰ ਕੋ ਸਤ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਮ ਤਨਮੂਲ ਪਛਾਣਿਆ ਜਾਂ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੁਸਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਵਿਸਾਨਾ ਜਿਸ ਤੇ ਉਪਜਾ ਤਸਮਾਏ ਸਮਾਨਾ ਪਸ ਮਾਲੇ ਬਸ ਗੜਾਈ ਤਾਂ ਕੋ ਪਹਿਨਾ ਕਰਾਂ ਜਾਏ ਪੂਜਾ ਪੂਜਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕੀ ਰਾਖਾ ਨੰਕਾਰਾ ਸੋ ਸੇਵਕ ਜਿਸ ਦਾ ਪ੍ਰਭ ਤਾਰਾ ਹੈ ਨਾਨਕ ਸੋ ਸੇਵਕ ਸਾ ਸਾ ਸਮਾਰਾ ਹੈ ਆਪਣੇ ਜਨ ਕਾ ਪਰਦਾ ਢਾਕਾ ਹੈ ਆਪਣੇ ਸੇਵਕੀ ਸਰ ਪਰ ਰਾਖਾ ਹੈ ਆਪਣੇ ਦਾਸ ਕਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖਾ ਹੈ ਤਾਂ ਕੀ ਗਤਮਿਤ ਕੋਈ ਨਾ ਲੱਖ ਹੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚਾ ਹੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਾਲ ਰੱਖਾ ਹੈ ਪਸਮ ਕਰ ਲਸ਼ਕਰ ਕੋਟ ਲੱਖ ਹੈ ਜਿਸਕਾ ਸਾਸਨ ਕਟਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਪਾਤ ਇਸਤੇ ਕਰਤ ਬਿਰਥੇ ਜਾਤ ਮਾਰਾ ਨਾ ਰਾਖਾ ਹੈ ਔਰ ਨਾ ਕੋਏ ਸਰਵ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ
ਜਪ ਨਾਨਕ ਪ੍ਰਭ ਲਖ ਵਡਾਣੀ।

ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤੰਤਰ ਪੀਐ ਨਾਮ ਰਤਨਜਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਸੰਗ ਨਾਮ ਰਾਜ ਜਨ ਤ੍ਰਿਪਤਾਨੇ ਮੰਤਰ ਨਾਮੈ ਨਾਮ ਸਮਾਨੇ ਊਠ ਪੈਠ ਸੋਤ ਨਾਮ ਕਉ ਨਾਨਕ ਜਨ ਕਰ ਸਤਕਾਮ ਬੋਲੋ ਜਾਜੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੈ ਭਗਤ ਆਤਮ ਕਾ ਚਾਏ ਪ੍ਰਭ ਆਪਣੇ ਸੁਰੈ ਸਮਾਏ ਜੋ ਹੁਆ ਹੁਤ ਸੋ ਜਾਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਾ ਏਕ ਨ ਜਾਣੋ ਆਠ ਤੈ ਪ੍ਰਭ ਸਹਿ ਹਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੁ ਪੁਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸ਼ਰਨ ਸਰਸ ਪਾਵੈ ਤਿਸਕੈ ਦਰਦ ਸਭ ਪਾਪ ਮਟਾਵੈ ਅਵ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਧਰੈ ਨਾਨਕ ਹਰ ਗੁਣਗਾ ਅਸਪਦੀ ਸਤਿਗੁਰ ਸੇਖੀ ਕਰਾ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸੇਖੇ ਬੰਧਨ ਘਟੈ ਗੁਰ ਕਾ ਸਿੱਖ ਬਕਾਰ ਤੇ ਹਟੈ ਸਤਿਗੁਰ ਸੇਖੋ ਨਾਮ ਧੰਦੇ ਗੁਰ ਕਾ ਸਿੱਖ ਵਟਪਾਗੀ ਹੈ ਸਤਿਗੁਰ ਸੇਖਾਂ ਹਲ ਪਲ ਸਵਾਰੈ ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੁ ਰਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਕੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਜਿਸਕੋ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਕਿਸੇ ਗੁਰ ਕਾ ਮਨਮਾਨਾ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਤਿਗੁਰ ਜਿਸ ਰਹਿ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਾਨੋ ਜਨਮ ਪਾਰ ਬ੍ਰਹਮ ਏਕ ਆਪ ਨਹੀਂ ਕਸ਼ ਭਰਮ ਸਹਿ ਸਿਆਣ ਪੋ ਲੈ ਨਾ ਜਾਈਐ ਨਾਨਕ ਐਸਾ ਗੁਰ ਵਿਭਾਗੀ ਪਾਈਐ ਸਫਲ ਦਰਸ਼ਨ ਭੇਖਤ ਪੁਨੀਤ ਪਰਸ ਚਰਨਗਤ ਨਿਰਮਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅਮਰ ਦ੍ਰਿਸ਼ ਭੇਖਾ ਹੋਏ ਸੰਤ ਕੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਸਲੈ ਮਿਲਾਏ ਜੇਵਾ ਏਕ ਉਸ ਅਨੇਕ ਸਤਿਪੁਰਖ ਪੁਨ ਵੇਖ ਕਾਹੂ ਬੋਲ ਨਾ ਪਹੁੰਚ ਪੁਰਾਣੀ ਅਗੂੰ ਗੋ ਚੁੱਪ ਨਿਰਵਾਣੀ ਨਿਰਾਹਾ ਨਿਰਵੈ ਸੁਦਾਈ ਤਾਂ ਕਿ ਕੀਮਤ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਾਏ ਚਰਨ ਕਮਲ ਹਿਰਦੈ ਸਿਮਰੈ ਸਤਿਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ ਪੁਰਖਾ ਨਾ ਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵ ਕਉ ਦੇ ਮੋਹ ਮਾਇਆ ਕਾ ਸੰਗ ਨਾ ਲੇਪ ਮਨ ਮੈਂ ਰੱਖ ਹਰ ਹਰੇਕ ਅੰਧਕਾਰ ਦੀ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ ਤਤ ਮੈਂ ਠਾਂਡ ਵਰਤਾਈ ਅੰਧ ਪਿਆ ਦੁਖ ਨਾਟੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ ਭਉ ਚੂਕਾ ਨਿਰਭਉਹੇ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਹ ਤਿਨ ਕਿਰਪਾ ਤਾਰੀ ਸਾਧ ਸੰਗ ਜਮ ਨਾਮ ਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪਿਓਹੀ ਕਲਾ ਤਾਰ ਜਿਨ ਸਗਰੀ ਮੋਹੀ ਆਪਣੇ ਚਰਿਤ ਭਵ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਕੋ ਸਰਵ ਨਿਰੰਤਰੇ ਕੋ ਸੋਏ ਓਤ ਪੋਤਰ ਵੈ ਰੂਪ ਰੰਗ ਅਹਿ ਪ੍ਰਗਾਸ ਸਾਧ ਕੈ ਸੰਗ ਰਚ ਰਚਨ ਆਪਣੇ ਕਲ ਤਾਰੀ ਅਨਕ ਵਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕੁਮਾਵਨਾ ਨਾਨਕ ਏ ਤਹਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਚਾਰੋ ਚਰਨ ਕਮਰਿਤ ਮੈਂ ਉਰਧਾਰੋ ਕਰਨ ਕਾਨ ਸੋ ਪ੍ਰਭ ਸਮਰੱਥ ਦ੍ਰਿੜ ਕਰੋ ਨਾਮ ਹਰ ਵਥ ਏ ਤਹਨ ਸੰਚੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨਮਾ ਸਰਵ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਬਾ ਕੋ ਕਰੇ ਭਲੀ ਕਰਨੀ ਸਾ ਸੋ ਬਾ ਭਜ ਹਰ ਕੀ ਸਰਣੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਇ ਦੈਤ ਸਤਾਪ ਤੇ ਆਵੈ ਠਾਇ ਤਾ ਕੋ ਵਿਘਨ ਲਾਗੈ ਕੋਇ ਜਾ ਕਰ ਦੇਵ ਸਾਰ ਸੋਏ ਕਾਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਭਉ ਮਿਨਸਾ ਪੂਰਨ ਹੋਇਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਇ ਵਸਾ ਵਿਨਾਸ਼ੀ ਕਉ ਨਾਨਕ ਕਾਟੀ ਜਾਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰਾ ਸੁ ਕਾਚੋ ਕਾਚਾ ਆਵਾਗਨ ਮਿਟਾ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਕਿਉ ਰਤਨ ਜਨਮ ਕਾ ਹੋਇ ਉਧਾਰ ਹਰ ਸਿਮਰ ਪਾਣੇ ਉਧਾਰ ਅਨਕ ਪਾਵਨਾ ਝੂਠਣ ਹਾਰੇ ਸਿਮਰ ਸਾਥ ਵੇਦ ਵਿਚਾਰੇ
ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਚਤ ਨਾਨਕ ਪੁਣ ਪਾਏ, ਸੰਗ ਨਾ ਚਾਲ ਸਿਰੈ ਤਨਾ, ਤੂੰ ਕਹਿ ਲਪਟਾਵੇ ਮੂਰਖ ਮਨਾ, ਸੋਤ ਮੀਤ ਤਾਂਬੇ ਰਮੰਤਾ, ਇੰਤੇ ਕਹੋ ਤੁਮ ਕਮਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਮਨ ਛੁਟਕਾਰ, ਅਸਹਤੀ ਰਥ ਸਵਾਰੀ, ਝੂਠਾ ਡੰਬ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਬਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤ ਤੂੰ ਲੈ ਇਆ ਨੇ, ਭਗਤ ਬਿਨਾ ਵੋ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲੋ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖਜਾਏ, ਆਪ ਜਪ ਵਰਾਨਾ ਜਪਾਓ, ਸੁਨਤ ਕਹਿਤ ਰਹਿਤ ਗਾਤ ਪਾਓ, ਸਾਰ ਭੂਤ ਸਤ ਹਰ ਕੋ ਨਾਮ, ਸਹਿ ਸਵਾਏ ਨਾਨ ਗੁਣ ਗਾਉ, ਗੁਣ ਗਾਵ ਤਰੀ ਉਤਰ ਸਮੈਲ, ਬਿਨਸ ਜਾਏ ਹਉਮੈ ਵਿਖ ਫੈਲ, ਹੋਏ ਚਿੰਤ ਬਸੈ ਸੁਨਾਲ, ਸਾਸ ਕਰਾ ਸਰ ਨਾਮ ਸੰਭਾਲ, ਛਾੜ ਸਿਆਣ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰਗਾਹ ਜੈਕਾਰ, ਸਰਬ ਨੰਤਰੇ ਏਕੋ ਦੇਖ, ਕੌ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨਿਆਇ, ਏਕ ਸੇ ਗੁਣ ਗਾਉ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿ ਪ੍ਰਭਿਆਪ, ਅੰਕ ਪਸਾਰ ਏਕ ਤੇ ਪਏ, ਏਕ ਪ੍ਰਾਤ ਪ੍ਰਾਸ਼ਟ ਕਏ, ਮੰਤਨ ਅੰਤਰ ਏਕ ਪ੍ਰਮਰਾਤਾ, ਗੁਰਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਮਿਆਇਆ, ਪਰਿਆ ਤੋ ਸ਼ਰਣਾਇ, ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਇ, ਅਸ਼ਪਦੀ ਜਾਚ ਜਨ ਜਾਚਾ ਪ੍ਰਵਧਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਜਨਾ ਕੀ ਮੰਗੋ ਧੂਰ, ਪਾਰ ਬ੍ਰਹਮਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਧ ਸਾਧ ਪ੍ਰਭ ਤੁਮੇ ਤੇ ਆਵੋ, ਚਰਨ ਕਮਲ ਸਿਉ ਲਾਗਾ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਸਾਰ, ਪ੍ਰਭ ਕੀ ਦੇਠਮਾ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜੰਤ ਪਤਾਨੇ, ਪੂਰਨ ਭੁੱਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਚੰਗ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜਾ ਚਾਹੋ ਸਾਧ ਕਰ ਸੰਗ, ਭਰੇ ਸ਼ਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਨ ਦਿਨ ਲਿਵ ਲਾਗ, ਪਟਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵ ਕੀ ਮਨਸ਼ਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇ ਉਦਿਆਲ, ਸੇਵ ਕੀ ਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੂਖ ਭਰਮ ਗਇਆ, ਇਛ ਪੁੰਨੀ ਸ਼ਰਧਾ ਸਭ ਪੂਰੀ, ਰਬ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾਹ ਦਿਨ ਲਈ ਅਮਲਾਏ, ਨਾਨਕ ਭਗਤੀ ਨਾ ਸਮਾਏ, ਸੋ ਕਿਉਂ ਬਿਸਰਾ ਜੇ ਕਾਲ ਨਾ ਪਾਨਾ, ਸੋ ਕਿਉਂ ਬਿਸਰਾ ਜੇ ਕੀਆ ਜਾਨਾ, ਸੋ ਕਿਉਂ ਬਿਸਰਾ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰਾ ਜੇ ਜੀਵਨ ਜੀਆ, ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖਾ, ਗੁਰਪ੍ਰਸਾਦ ਕੋ ਬਿਰਲਾ ਲਾਖਾ, ਸੋ ਕਿਉਂ ਬਿਸਰਾ ਜੇ ਵਿਖਤ ਕਾਢਾ, ਜਨਮ ਜਨਮ ਕਾ ਟੂਟਾ ਗੰਡ, ਗੁਰਪੂਰਾ ਤਤਿਹ ਬਜਾਇਆ, ਪ੍ਰਭ ਆਪਣਾ ਨਾਨਕ ਜਨ ਤਿਆਇਆ, ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਪਾਓ, ਭਗਤ ਪਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਵ ਕਲਿਆਣ ਸੁਖ ਨਿੰਦ ਨਾਮ, ਗੂੜ ਜਾਤ ਪਾਏ ਵਿਸਰਾਮ, ਸਗਲ ਦੂਖ ਕਾਹੂ ਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਰ ਅੰਤਰ ਹੀ ਸੁਆਓ, ਨੇਤਰੋ ਪੇਖ ਨਰ ਸੁਖ ਹੋਏ, ਮਨ ਬਿਕਸਾ ਸਾਹ ਤਿਰਨ ਤੋਏ, ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤੀ ਜਾ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕਿ ਉਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਪੁੱਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋਏ ਪ੍ਰੀਤ, ਭਗ ਭਾਏ ਲਵੈ ਮਨਹੀਤ, ਹਮ ਨਿਰਗੁਨੀਆ ਨੀਚ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈ ਕੁੰਠ ਮੁਕਤ ਮੋਖ ਪਾਏ, ਏਕ ਨਿਮ ਖਰ ਕੇ ਗੁਣ ਗਾਏ, ਅਨਕ ਰਾਜ ਭੋਗ ਬੜੇ ਆਈ, ਹਰ ਕੇ ਨਾਮ ਕੀ ਕਥਾ ਮਨ ਪਾਏ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਣੀ ਸੁਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਉ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾ ਅਸ਼ਟਪਦੀ, ਜਬ ਆਕਾਰ ਇਕ ਅਸ਼ਰਾਂ ਦ੍ਰਿਸ਼ਟੀ ਤਾਂ ਪਾਪ ਪੁੰਨ ਤਬ ਕਹਿਤੇ ਹੋ ਤਾਂ, ਜਬ ਧਾਰੀ ਆਪਨ ਸੁਨ ਸਮਾਤ, ਤਬ ਬੈਰ ਵਿਰੋਧ ਕਿਸ ਸੰਕਮਾਤ, ਜਬ ਇਸ ਕਾ ਵਰਣ ਚੇ ਨ ਜਾਵਤ, ਤਬ ਹਰ ਸੋ ਕੋ ਕਿਸੈ ਵਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਾਂ ਮੋਹ ਕਹਾਂ ਕਿਸ ਹੋ ਪਰਮ, ਆਪਨ ਖੇਲ ਆਵਰਤੀ ਜਾ, ਨਾਨਕ ਕਰਨ ਹਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕੋ ਕਿਸ ਕੋ ਗਨੀ, ਜਬ ਇਕ ਹਰਿ ਅਗਮ ਪਾਰ, ਤਬ ਨਰਕ ਸੁਰੁਖ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸਵਾਏ, ਤਬ ਸ਼ਿਵ ਸ਼ਕਤ ਕਹੋ ਕੇਤ ਟਾਏ, ਜਬ ਆਪੈ ਆਪ ਆਪਣੀ ਜੋਤ ਧਰੈ, ਤਬ ਕਵਨ ਡਰ ਕਵਨ ਕਾਤ ਡਰੈ, ਆਪਣ ਚਲ ਤਪ ਕਰਨਾ ਹਾਰ, ਨਾਨਕ ਠਾਕੁਰ ਅਗਮ ਪਾਰ, ਅਪਨਾ ਸ਼ੀ ਸੁਖ ਆਪਣੇ ਆਸਨ, ਤੈ ਜਨਮ ਮਰਨ ਕਹੋ ਕਹਾਂ ਬਿਨਾਸਨ,
जब पूर्ण करता प्रभु सोए, तब जम की त्रास को के सोए, जब अवगत अगोचर प्रावेका, तब चित्रगुप्त किस पूछ लेखा, जब नाथ रंजन गोचर गा दे, तब कौन छुटे कौन मंदिर बांधे, आपन आप ये चर्जा, नानक आपन रूप आप ये परजा, जय निर्मल पुरख पुरख पत होता, तय मैल कहो क्या तोता, जय निरंजन का निर्वाण, तब कौन को महान कौन विमान, जय स्वरूप के वृ जगदीश, तय छल छिद्र लगत कौ कीश, तय जो स्वरूपी जो संग समावे, तय किसे भूख कवन तृप्तावे, करण क्रावण करण हार, नानक करते एक नाय शुमार, जब अपनी शोभा अपन संग मनाई, तब कौन माए बाप मित्र सोत पाई, तय सर्व कला पे प्रवीण, तब एक देव कहाँ को चीन, तब अपने आप उतारा, तो शगन अब शगन कहाँ विचार है, तय अपन ऊंच अपना अपनेरा, तय कौन ठाकुर कौन कहिया चेरा, विष्णु विस्मरे विस्मात, नानक अपनी गजानो आप, जय छल अछेद अपेस माया, ऊहा किसे व्याप्त माया, आप खोया पै आदेश, तो गुण का नाही प्रवेश, तय एक कुवंता, तय कौन अचिंत किस लागा चिंता, जय अपने आप अतियारा, तय कौन कथा कौन सुन आरा, भाव बेअंत ऊंचे ऊंचा, नानक आप को आपे पहुंचा, जय प्रजो प्रपंच कार, जो गुण मैं कीनो विस्तार, पाप पुण्य तय पही कहावत, को नरक को स्वर्ग बिछावत, आल जाल माया जंजाल, हम मैं मोह परम पैपार, दुख सुख मान अपमान, अनक प्रकार की ओख्यान, अपन खेल आप कर देख है, खेल संकोचा तो नानक एक है, जय अवगत भगत है आप, जय पसरा पसार संत प्रताप, तू पाक का पैतनी, उनकी शोभा उन्हूं बनी, आपे कौतुक करे अंचोज, आपे रस पोग निर्जोग, जिस पावे तिस अपन नाय लावे, जिस पावे तिस खेल खिलावे,

ਅਸ਼ਪਦੀ ਪੂਰੇ ਗੁਰਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਨੇ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸਾਹ ਅਗਨ ਸਾਗਰ ਤਰੋ ਹਰ ਤਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਹ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਉਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰਾ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਣ ਸੁਣ ਅੰਤ ਕਰੇ ਪ੍ਰਭਾ ਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਦੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸ਼ਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਕੈ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤਰੇ ਤੇ ਰਾਮ ਨਾਮ ਸੁਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਤਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋਹਤ ਨਿਦਾਨ ਸਰਵ ਇੱਛਾ ਤਾਗੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਫਲ ਹੋਏ ਸਭ ਤੇ ਉੱਚ ਪਾਏ ਸਥਾਨ ਬੋਰ ਨ ਹੋਵੇ ਅਵਨਜਾਨ ਹਰ ਤਨ ਖਾੜ ਚਲੈ ਸੰਸੋਏ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਯੋਗ ਪ੍ਰਭਤਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕਾ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਵੀ ਆਰ ਸਿਟਿੰਗ ਇਨ ਅ ਪ੍ਰੈਜੈਂਸ ਆਫ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਐਂਡ ਗੁਰੂ ਜੀ ਗਿਵ ਬਲੈਸਡ ਅਸ ਵਿਦ ਬੱਚੇ ਦੀ ਸੇਵਾ ਧਿਆਨ ਸਿੰਘ ਬੇਲਾ, ਐਂਡ ਪਰਿਵਾਰ ਨੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਦੇ ਲਈ ਗੁਰੂ ਸਾਹਿਬ ਜੀ ਦੀ ਓਟ ਆਸਰਾ ਲਿਆ, ਵਿਚ ਇਜ਼ ਵੈਰੀ ਗੁੱਡ ਪੁਆਇੰਟ ਕਿ ਆਪਾਂ ਸੁੱਖ ਵੇਲੇ ਵੀ ਗੁਰੂ ਸਾਹਿਬ ਜੀ ਕੋਲ ਆਉਂਦੇ ਹਾਂ ਅਤੇ ਦੁੱਖ ਵੇਲੇ ਵੀ ਗੁਰੂ ਸਾਹਿਬ ਜੀ ਕੋਲ ਆਉਂਦੇ ਹਾਂ। ਐਂਡ ਵਾਹਿਗੁਰੂ ਜੀ ਯੂ ਬਲੈਸਡ ਅਸ ਵਿਦ ਦਿਸ ਬਲੈਸਿੰਗ, ਇਸ ਬੱਚੇ ਦੀ ਸੇਵਾ ਤੁਸੀਂ ਪਰਿਵਾਰ ਨੂੰ ਦਿੱਤੀ ਆ, ਐਂਡ ਸਾਡੇ ਤੇ ਕਿਰਪਾ ਕਰੋ ਵਾਹਿਗੁਰੂ ਜੀ ਕਿ ਇਸ ਬੱਚੇ ਨੂੰ ਜਿਹੜੀ ਅਸੀਂ ਸੇਵਾ ਕਰੀਏ ਅਸੀਂ ਤੁਹਾਡੀ ਮਤ ਅਨੁਸਾਰ ਕਰੀਏ। ਵਾਹਿਗੁਰੂ ਜੀ ਵੈਨ ਦ ਬੇਬੀ ਬੋਰਨ, ਮੋਮ ਐਂਡ ਡੈਡ ਕਾਂਟ ਚੂਜ਼ ਕਿ ਵਾਹਿਗੁਰੂ ਜੀ ਇਹ ਸੋਲ ਸਾਡੇ ਘਰ ਭੇਜ ਦਿਓ, ਤੇ ਨਾ ਬੱਚਾ ਚੂਜ਼ ਕਰ ਸਕਦਾ ਕਿ ਮੈਨੂੰ ਇਸ ਮੰਮੀ ਡੈਡੀ ਦੇ ਘਰ ਭੇਜ ਦਿਓ, ਫਿਰ ਇਹ ਰੂਹਾਂ ਕੌਣ ਚੂਜ਼ ਕਰਦਾ ਜੀ। ਧਿਆਨ ਸਿੰਘ ਬੇਲਾ ਤਾਂ ਆਪਾਂ ਇਹਦਾ ਨਾਮ ਰੱਖਿਆ ਬੱਚੇ ਦਾ, ਪਹਿਲਾਂ ਤਾਂ ਹੋਸਪਿਟਲ ਚ ਇਹਨੂੰ ਬੇਬੀ ਸਿੰਘ ਦੇ ਨਾਮ ਦੇ ਉੱਪਰ ਜਾਂ ਬੇਬੀ ਬੇਲਾ ਦੇ ਨਾਮ ਤੇ ਉਹਦਾ ਸਟਿੱਕਰ ਲਾ ਦਿੱਤਾ ਹੋਣਾ ਉਹਨਾਂ ਨੇ, ਪਰ ਪਹਿਲਾਂ ਵੀ ਇੱਕ ਨਾਮ ਸੀਗਾ। ਬਸ ਉਹ ਜਿਹੜਾ ਨਾਮ ਆ ਨਾ ਉਹ ਵਾਹਿਗੁਰੂ ਜੀ ਜਾਣਦੇ ਆ, ਇਸ ਕਰਕੇ ਆਪਾਂ ਆਏ ਆ ਕਿ ਵਾਹਿਗੁਰੂ ਜੀ ਉਹ ਇੱਕ ਤਾਂ ਤੁਹਾਡਾ ਬਹੁਤ ਸ਼ੁਕਰੀਆ, ਤੇ ਦੂਸਰਾ ਵਾਹਿਗੁਰੂ ਜੀ ਅਸੀਂ ਬੱਚਾ ਛੋਟਾ ਆ, ਅਸੀਂ ਚਾਹੁੰਦੇ ਹਾਂ ਤੁਸੀਂ ਇਹਦੀ ਰੱਖਿਆ ਕਰੋ, ਅਸੀਂ ਚਾਹੁੰਦੇ ਹਾਂ ਸੱਚੇ ਪਾਤਸ਼ਾਹ ਜੀ ਉਹ ਤੁਸੀਂ ਇਹਨੂੰ ਬਲੈਸਿੰਗ ਦਿਓ, ਇਸ ਕਰਕੇ ਆਪਾਂ ਇੱਥੇ ਆਏ ਹਾਂ। ਐਂਡ ਜਿੰਨੇ ਆਪਾਂ ਜੀ ਇੱਥੇ ਬੈਠੇ ਹਾਂ ਇਹ ਬੱਚੇ ਲਈ ਅਰਦਾਸ ਕਰਨ ਆਏ ਹਾਂ, ਆਈ ਜਸਟ ਵੁੱਡ ਲਾਈਕ ਰਿਮਾਈਂਡ ਮਾਈ ਸੈਲਫ ਐਂਡ ਯੂ, ਵੀ ਨੋਰਮਲੀ ਗਿਵ ਗਿਫਟ ਈਚ ਅਦਰਸ ਵਿਚ ਇਜ਼ ਗੁੱਡ ਕਲਚਰਲ ਪਾਰਟ ਆ, ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਆ, ਦੈਟ ਇਜ਼ ਕੋਲਡ ਅਰਦਾਸ। ਅਰਦਾਸ ਵੀ ਕਾਂਟ ਬਾਏ ਫਰੋਮ ਐਨੀ ਸ਼ੋਪ, ਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਉਹ ਅਰਦਾਸ ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਉਹ ਅਰਦਾਸ ਜਦੋਂ ਤੁਸੀਂ ਕਰਦੇ ਆ ਇਹ ਟਰੂ ਗਿਫਟ ਹੁੰਦਾ ਬੱਚੇ ਲਈ, ਇਹ ਟਰੂ ਗਿਫਟ ਹੁੰਦਾ ਫੈਮਿਲੀ ਲਈ, ਤੇ ਮਹਾਰਾਜ ਕਿਰਪਾ ਕਰਨ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਆ। ਸ਼ਬਦ ਗਾਉਣ ਲੱਗੇ ਆਪਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਗੁਰੂ ਜੀ ਉਹ ਰਾਖ ਸਦਾ ਪ੍ਰਭ ਆਪਣੇ ਸਾਥ। ਵਾਹਿਗੁਰੂ ਜੀ ਆਪ ਜੀ ਨੇ ਬੱਚਿਆਂ ਨੂੰ ਗੁਰਸਿੱਖੀ ਫੈਮਿਲੀ ਨੂੰ ਗੁਰਸਿੱਖੀ ਦਾਨ ਬਖਸ਼ਿਸ਼ ਕੀਤਾ। ਵਾਹਿਗੁਰੂ ਸਾਸੀ ਅਰਦਾਸ ਕਰਦੇ ਹਾਂ ਇਸ ਬੱਚੇ ਨੂੰ ਸਦਾ ਆਪਣੇ ਨਾਲ ਲਾ ਕੇ ਰੱਖਿਓ, ਆਪਣੀ ਗੁਰਸਿੱਖੀ ਦੇ ਨਾਲ ਲਾ ਕੇ ਰੱਖਿਓ। ਰਾਖ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨਮੋਹਨ, ਤੁਝ ਬਿਨ ਜੀਵਨ ਸਗਲ ਅਕਾਤ। ਵਾਹਿਗੁਰੂ ਜੀ ਤੁਹਾਡੇ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ। ਰੰਕ ਤੇ ਰਾਓ ਕਰਤ ਖਿਨ ਭੀਤਰ, ਪ੍ਰਭ ਮੇਰੋ ਅਨਾਥ ਕੋ ਨਾਥ। ਵਾਹਿਗੁਰੂ ਜੀ ਤੁਹਾਡੇ ਕੋਲ ਇੰਨੀਆਂ ਪਾਵਰਾਂ ਆ, ਜਦੋਂ ਮਰਜ਼ੀ ਰਾਜੇ ਨੂੰ ਥੱਲੇ ਸਿੱਟ ਸਕਦੇ ਹਾਂ, ਤੇ ਤੁਹਾਡੇ ਕੋਲ ਇੰਨੀਆਂ ਪਾਵਰਾਂ ਆ ਜਿਹਨੂੰ ਮਰਜ਼ੀ ਰਾਜਾ ਬਣਾ ਸਕਦੇ। ਜਲਤ ਅਗਨ ਮੈਂ ਜਨ ਆਪ ਉਭਾਰੇ, ਕਰ ਆਪਣੇ ਦੇ ਰਾਖੇ ਹਾਥ। ਵਾਹਿਗੁਰੂ ਜੀ ਉਹ ਜਿਹੜੇ ਬੰਦੇ ਨਾ ਇੰਜਾਇਟੀ ਡਿਪਰੈਸ਼ਨਾਂ ਦੇ ਵਿੱਚ ਡੁੱਬੇ ਹੁੰਦੇ ਆ, ਵਾਹਿਗੁਰੂ ਜੀ ਉਸ ਅੱਗ ਚ ਸੜਦੇ ਆ, ਤੁਸੀਂ ਜਿਹਦੇ ਸਿਰ ਤੇ ਹੱਥ ਰੱਖ ਦਿੰਦੇ ਆ ਵਾਹਿਗੁਰੂ ਜੀ ਉਹਦੀ ਸਾਰੀਆਂ ਅੱਗਾਂ ਮੁਕਾ ਦਿੰਦੇ ਆ ਅੰਦਰੋਂ। ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੇ ਪਰਿਵਾਰਾਂ ਤੇ ਆਪਣਾ ਹੱਥ ਰੱਖਿਓ, ਕਰ ਆਪਣੇ ਦੇ ਹੱਥ ਦੇ ਰਾਖੇ ਹੱਥ। ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਥ, ਰਾਖ ਸਦਾ ਪ੍ਰਭ ਆਪਣੇ ਸਾਥ। ਸੋ ਵੀ ਆਰ ਟਰਾਈ ਟੂ ਡੂ ਅਰਦਾਸ, ਗੁਰੂ ਸਾਹਿਬ ਜੀ ਕਿਰਪਾ ਕਰੋ। ਮੇਰੀ ਬੇਨਤੀ ਆ ਕਿਸੇ ਵੇਲੇ ਨਾ ਮੈਂ ਸ਼ਬਦ ਸ਼ੁਰੂ ਹੀ ਕਰਦਾ ਹੁੰਦਾ, ਆਪ ਜੀ ਪੈਸੇ ਰੱਖਣ ਆ ਜਾਂਦੇ ਸਟੇਜ 'ਤੇ, ਉਹ ਫਿਰ ਡਿਸਟਰਬੈਂਸ ਹੋ ਜਾਂਦੀ ਆ ਵਿੱਚ। ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਨਾ ਉਦੋਂ ਆਪ ਜੀ ਨੇ ਰੱਖ ਦੇਣਾ। ਅਸੀਂ ਆ ਤਿੰਨੇ ਜਣੇ ਇੱਥੇ ਸਟੇਜ 'ਤੇ ਬੈਠੇ ਹਾਂ, ਵੀ ਆਰ ਅ ਪਾਰਟ ਆਫ ਫੈਮਿਲੀ ਮੈਂਬਰ, ਅਸੀਂ ਇੱਥੇ ਪੇਡ ਵਰਕਰ ਨਹੀਂ ਹਾਂ। ਮੈਂ ਆਪਣਾ ਕੰਮ ਕਰਦਾ, ਬੱਚੇ ਦੋਨੇ ਪੜ੍ਹਦੇ ਆ, ਪਰ ਅਸੀਂ ਸਾਡਾ ਮਨੋਰਥ ਇਹ ਆ ਕਿ ਜੇ ਇਹ ਮੇਰਾ ਪਰਿਵਾਰ ਆਇਆ ਨਾ, ਏਕ ਪਿਤਾ ਇੱਕ ਸਕੇ ਹਮ ਬਾਰਕ, ਸਾਡੀ ਸਾਰੀ ਸੰਗਤ ਭੈਣ ਭਰਾਵਾਂ ਦੀ ਆ, ਤੇ ਆਪਾਂ ਬੱਚੇ ਲਈ ਮਨੋ ਅਰਦਾਸ ਕਰ ਲਈਏ ਬਸ।
ਜਿਹੜੇ ਆਪ ਜੀ ਨੇ ਪੈਸੇ ਰੱਖਣੇ ਆ ਗੁਰਦੁਆਰਾ ਸਾਹਿਬ ਜੀ ਦੀ ਗੋਲਕ ਚਾਪਾ ਪਾ ਦੇਣੇ ਆ, ਇੱਥੇ ਕਿੰਨੇ ਕੰਮ ਹੁੰਦੇ ਆ, ਮਿਊਜ਼ੀਅਮ ਬਣਿਆ, ਮੈਮੋਰੀਅਲ ਬਣਿਆ, ਸਾਰਾ ਉੱਧਰ ਚਲੇ ਜਾਣੇ ਆ, ਪਰ ਇਹ ਆਨੰਦ ਸਾਹਿਬ ਤੇ ਆਪਾਂ ਕਰਾਂਗੇ, ਹਲੇ ਆਪਾਂ ਪਹਿਲਾਂ ਅਰਦਾਸ ਕਰ ਲਈਏ ਬੱਚੇ ਲਈ।

ਗੁਰੂ ਸਾਹਿਬ ਜੀ ਕਿਰਪਾ ਕਰ। ਧਿਆਨ ਸਿੰਘ ਬੇਲਾ ਮਹਾਰਾਜ ਨੇ ਕਿਰਪਾ ਕੀਤੀ, ਬੱਚੇ ਦੀ ਦਾਤ ਝੋਲੀ ਪਾਈ ਆ। ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰ ਕਰਦੇ ਆ ਪਰਿਵਾਰ। ਗੁਰੂ ਸਾਹਿਬ ਜੀ ਕਹਿੰਦੇ, ਕੀਤਾ ਲੋੜੀਏ ਕੰਮ ਸੋ ਹਰ ਪਿਆ ਆਖੀਐ। ਕੋਈ ਵੀ ਕੰਮ ਕਰਾਉਣਾ ਹੋਵੇ ਨਾ ਗੁਰੂ ਜੀ ਕੋਲ ਆ ਕੇ ਕਹੋ। ਅਤੇ ਜਿਹੜੇ ਤਾਂ ਅਨਗ੍ਰੇਟਫੁੱਲ ਹੁੰਦੇ ਆ, ਜਦੋਂ ਕੰਮ ਹੋ ਜਾਂਦਾ ਬਾਅਦ 'ਚ ਗੁਰੂ ਨੂੰ ਭੁੱਲ ਜਾਂਦੇ ਆ। ਜਿਹੜੇ ਗ੍ਰੇਟਫੁੱਲ ਹੁੰਦੇ ਆ, ਉਹ ਕੰਮ ਕਰਾਉਣ ਤੋਂ ਬਾਅਦ ਵੀ ਗੁਰੂ ਨੂੰ ਯਾਦ ਰੱਖਦੇ ਆ, ਕੰਮ ਹੋਣ ਤੋਂ ਬਾਅਦ ਵੀ ਗੁਰੂ ਜੀ ਨੂੰ ਆ ਕੇ ਕਹਿੰਦੇ, ਸੱਚੇ ਪਾਤਸ਼ਾਹ ਜੀ ਯੂ ਆਰ ਸੱਚ ਅ ਗ੍ਰੇਟ ਗੁਰੂ, ਗੁਰੂ ਸਾਹਿਬ ਜੀ ਤੁਸੀਂ ਸਾਡੀ ਇੰਨੀ ਰੱਖਿਆ ਕਰਦੇ ਆ, ਤੁਹਾਡਾ ਬਹੁਤ ਧੰਨਵਾਦ। ਸੋ ਦੈਟ ਵਾਜ਼ ਦਾ ਪਰਪਜ਼ ਆਫ ਪ੍ਰੋਗਰਾਮ, ਕਿ ਬੱਚੇ ਲਈ ਅਰਦਾਸ ਕਰਨੀ। ਜਿਹੜੀ ਅਰਦਾਸ ਆਪ ਜੀ ਨੇ ਇੱਥੇ ਆ ਕੇ ਕਰਨੀ ਆ, ਦੈਟ ਇਜ਼ ਅ ਟਰੂ ਗਿਫਟ ਫੋਰ ਪਰਿਵਾਰ। ਸਾਡੇ ਪੰਜਾਬੀ ਕਲਚਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਬੱਚੇ ਲਈ ਤੁਸੀਂ ਆਏ ਆ, ਕਾਰਡ ਮਿਲਿਆ ਹੋਣਾ, ਤੁਸੀਂ ਗਿਫਟ ਲੈ ਕੇ ਆਏ ਹੋਣੇ, ਕੋਈ ਕੱਪੜਾ ਲੈ ਕੇ ਆਇਆ, ਕੋਈ ਮਾਸੀ ਚਾਚੀ ਤਾਈਆਂ, ਉਹ ਸਾਰੇ ਗਿਫਟ ਉਹ ਬੱਚੇ ਦੇ ਛੋਟੇ ਹੋ ਜਾਣੇ ਥੋੜ੍ਹਾ ਚਿਰ ਵਰਤ ਕੇ। ਕੋਈ ਕਾਰਡ ਦੇ ਵਿੱਚ ਪੈਸੇ ਦੇਣਗੇ, ਉਹ ਅਸੀਂ ਨੋਟ ਕਰ ਲਾਂਗੇ ਵੀ ਇੰਨੇ ਆਏ ਆ, ਇੰਨੇ ਗਾਹ ਹੁਣ ਆਪਾਂ ਉਹਨਾਂ ਦੇ ਦੇਣੇ ਆ। ਦਿਸ ਇਜ਼ ਅ ਨੋਰਮਲ ਪੰਜਾਬੀ ਕਲਚਰ। ਪਰ ਇੱਕ ਚੀਜ਼ ਜਿਹੜੀ ਹੈ ਨਾ, ਉਹ ਸਿੱਖੀ ਕਲਚਰ ਦੇ ਵਿੱਚੋਂ ਆਉਂਦੀ ਹੈ, ਦੈਟ ਇਜ਼ ਕਾਲ ਅਰਦਾਸ। ਸੌਦਾ ਇੱਕ ਹੱਟ ਹੈ, ਇੱਕੋ ਹੀ ਹੱਟੀ ਆ ਜਿੱਥੋਂ ਜਾ ਕੇ ਅਰਦਾਸ ਮਿਲਣੀ ਆ ਬੱਚੇ ਦੇ ਲਈ। ਅਤੇ ਆਪ ਜੀ ਜਿੰਨੀ ਰੱਬ ਰੂਪ ਸੰਗਤ ਬੈਠੀ ਹੈ ਨਾ, ਜਦੋਂ ਤੁਸੀਂ ਹੁਣ ਅਰਦਾਸ 'ਚ ਖੜ੍ਹੇ ਹੋਣਾ ਹੈ, ਤਾਂ ਤੁਸੀਂ ਇਹ ਕਹਿ ਦੇਣਾ ਕਿ ਵਾਹਿਗੁਰੂ ਜੀ ਇਸ ਬੱਚੇ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ, ਬਸ ਇਹ ਸਾਰਿਆਂ ਨਾਲ ਵੱਡਾ ਗਿਫਟ ਆ ਤੁਹਾਡਾ ਇਸ ਬੱਚੇ ਦੇ ਲਈ। ਵਿਚ ਇਜ਼ ਨੋਰਮਲੀ ਵੀ ਆਰ ਐਬਸੈਂਸ, ਵਿਚ ਵੀ ਨੋਰਮਲੀ ਨੋਟ ਡੂਇੰਗ ਅਰਦਾਸ ਫੋਰ ਦਾ ਪਰਿਵਾਰ, ਜਦੋਂ ਹੁੰਦੇ ਸਾਡਾ ਮਾਇੰਡ ਕਿਤੇ ਹੋਰ ਹੁੰਦਾ। ਸਾਨੂੰ ਇਹ ਹੁੰਦਾ ਕਦੋਂ ਇਹ ਗਰੰਤੀ ਸਿੰਘ ਜੀ ਫਤਿਹ ਬੁਲਾਉਣ ਅਤੇ ਅਸੀਂ ਦੁਬਾਰਾ ਬੈਠ ਜਾਈਏ, ਉਹ ਵਿੱਚੋਂ ਅਰਦਾਸ ਵਾਲਾ ਪਰਪਜ਼ ਮਿਸ ਹੁੰਦਾ ਆ। ਦੋ ਸ਼ਬਦ ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਪੜ੍ਹੇ ਆ, ਇਹਨਾਂ ਦਾ ਭਾਵ ਡਿਸਪਲੇ ਆਨ ਦਾ ਸਕਰੀਨ। ਪਰ ਜਿਹੜਾ ਮੇਰੇ ਮਨ 'ਚ ਬੱਚੇ ਲਈ ਅਰਦਾਸ ਸੀਗਾ, ਉਹ ਮੈਂ ਜਾਣਦਾ, ਤੁਹਾਡੇ ਮਨ 'ਚ ਸੀ ਉਹ ਤੁਸੀਂ ਜਾਣਦੇ ਆ। ਕੋਸ਼ਿਸ਼ ਕਰ ਰਹੀ ਹਾਂ ਆਪਾਂ ਅਰਦਾਸ ਦੇ ਵਿੱਚ ਖੜ੍ਹੇ ਹੋ ਕੇ ਬੱਚੇ ਲਈ ਅਰਦਾਸ ਕਰਨੀ, ਪਰਿਵਾਰ ਲਈ ਅਰਦਾਸ ਕਰਨੀ। ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ ਜੀ, ਵੈਰੀ ਇੰਪੋਰਟੈਂਟ ਪਾਰਟ ਵਿਚ ਇਜ਼ ਕਾਲ ਹੁਕਮਨਾਮਾ। ਹੁਕਮਨਾਮਾ ਮੀਨਸ ਗੁਰੂ ਸਾਹਿਬ ਜੀ ਇਜ਼ ਇਨਰ ਨੋਅਰ, ਦੇ ਨੋਜ਼ ਵਟ ਇਜ਼ ਦਾ ਹੋਮਵਰਕ ਫੋਰ ਦਾ ਪਰਿਵਾਰ। ਮੰਮੀ ਡੈਡੀ ਲਈ ਕੀ ਹੋਮਵਰਕ ਦਿੰਦੇ ਆ ਗੁਰੂ ਸਾਹਿਬ ਜੀ, ਉਹ ਉਸ ਹੁਕਮਨਾਮੇ 'ਚ ਹੋਣਾ। ਦੈਟ ਇਜ਼ ਅ ਰੈਂਡਮ ਸ਼ਬਦ ਫਰੋਮ ਗੁਰੂ ਗ੍ਰੰਥ ਸਾਹਿਬ ਜੀ, ਦੈਟ ਇਜ਼ ਕਾਲ ਹੁਕਮ। ਅਤੇ ਉਹ ਹੁਕਮ ਜਿਹੜਾ ਆ, ਉਹ ਬੱਚੇ ਦੇ ਮੰਮੀ ਡੈਡੀ ਨੇ ਪਾਲਣ ਕਰਨਾ ਆ, ਕਿਉਂਕਿ ਬੱਚਾ ਹਾਲੇ ਛੋਟਾ ਆ, ਅਤੇ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਮੰਮੀ ਡੈਡੀ ਦੀ ਬਣਦੀ ਆ। ਇਸ ਕਰਕੇ ਹੁਕਮਨਾਮੇ ਨੂੰ ਧਿਆਨ ਨਾਲ ਵਾਚਣਾ ਜੀ। ਆਨੰਦ ਸਾਹਿਬ ਜੀ ਦਾ ਪਾਠ ਕਰਕੇ ਫਿਰ ਆਪਾਂ ਅਰਦਾਸ ਕਰਦੇ ਹਾਂ। ਰਾਮ ਕਲੀ ਮਹੱਲਾ ਤੀਜਾ, ਨੰਦ ਇੱਕ ਓਅੰਕਾਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧੇ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਾਹਿਬਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ, ਸ਼੍ਰੀ ਹਰਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਏ, ਜਿਸ ਜਿੱਥੇ ਸਾਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ, ਕਰਨਾਉ ਨੇ ਦਿਆ ਵੈ ਧਾਏ ਸਾਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀਆਂ ਕਾ, ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੈਂਡਿਡ ਕੀਤਾ ਤੇ ਨਾ ਪਿਆਰਿਆ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਜਿਹਨਾਂ ਸਿੰਘਾਂ ਸਿੰਘਣੀਆਂ ਧਰਮਹੀਤ ਸਿਸ ਦਿੱਤੇ ਬੰਧ ਬੰਧ ਕਟਾਏ, ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਤਨ ਚਰਾਏ, ਸਿੱਖੀ ਕੇਸਾ ਸਾਸਾ ਸਿੰਘ ਬਾਈ ਧਰਮ ਨਹੀਂ ਹਾਰਿਆ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਨ੍ਹਾਂ ਪਵਿੱਤਰ ਰੂਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਾਂ ਜੀ ਅੰਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਓ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਹਿ, ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬਖਸ਼ੋ ਜੀ ਉਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤੇ ਰੱਖੇ, ਆਪਣੇ ਪੰਦੇ ਸਦਾ ਸਹਾਈ ਦਾ ਤਾਰ ਪਿਤਾ ਜੀ, ਜਿਨ੍ਹਾਂ ਗੁਰਧਾਮਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ, ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਪਿਤਾ ਜੀ, ਅਰਦਾਸ ਬੇਨਤੀ ਜੋਦੜੀ ਪਿਤਾ ਜੀ, ਉਹ ਆਪ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਪਰਿਵਾਰਾਂ ਨੂੰ ਉਦਮ ਉਪਰਾਲਾ ਬਖਸ਼ਿਸ਼ ਕੀਤਾ, ਆਪ ਜੀ ਦੀ ਬਾਣੀ ਦਾ ਓਟ ਆਸਰਾ ਲਿਆ ਹੈ ਬੱਚਿਆਂ ਨੇ, ਸੱਚੇ ਪਾਤਸ਼ਾਹ ਜੀ ਉਹ ਬਾਣੀ ਪੜ੍ਹਦੇ ਗਣਿਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਦਰ ਘਰ ਦੇ ਸੇਵਕ, ਸੱਚੇ ਪਾਤਸ਼ਾਹ ਜੀ ਦਿਲਾਵਰ ਸਿੰਘ ਅਟਵਾਲ, ਬੀਬੀ ਕੁਲਵੀਰ ਕੌਰ ਅਟਵਾਲ ਦੇ ਪੋਤਰੇ ਸਰਦਾਰ ਮੁਖਤਿਆਰ ਸਿੰਘ ਖੇਲਾ, ਬੀਬੀ ਪਰਮਿੰਦਰ ਕੌਰ ਖੇਲਾ ਦੇ ਦੋਤੇ, ਅਤੇ ਗੁਰਵਿੰਦਰ ਸਿੰਘ ਅਟਵਾਲ ਅਤੇ ਅਰਵਿੰਦਰ ਕੌਰ ਅਟਵਾਲ ਦੇ ਸਪੁੱਤਰ ਧਿਆਨ ਬੇਲਾ ਸਿੰਘ ਅਟਵਾਲ ਦੇ ਨਵ ਜਨਮ ਦੀ ਖੁਸ਼ੀ ਵਿੱਚ ਦੋਨਾਂ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਜੀ ਦੇ ਪਾਠ ਸੇਵਾ ਲਈ, ਸੱਚੇ ਪਾਤਸ਼ਾਹ ਲੰਗਰਾਂ ਦੀ ਸੇਵਾ ਲਈ, ਸੱਚੇ ਪਿਤਾ ਜੀਓ ਤਿਲ ਫੁੱਲ ਭੇਟਾ ਆਪ ਜੀ ਦੇ ਦਰ ਤੇ ਪ੍ਰਵਾਨ ਕਰਦੇ ਹਨ, ਸੱਚੇ ਪਾਤਸ਼ਾਹ ਤੇਰਾ ਕੀਆ ਤੁਝੇ ਕਿਆਰ ਪਉ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਿੱਤਿਆਂ ਵਿੱਚੋਂ ਆਪ ਜੀ ਲਈ ਭੇਟਾ ਹਾਜ਼ਰ ਕੀਤੀ ਪ੍ਰਵਾਨ ਹੋਵੇ, ਸੱਚੇ ਪਾਤਸ਼ਾਹ ਜੀਓ ਪਿਤਾ ਜੀਓ ਬੱਚੇ ਦੀ ਸੰਭਾਲ ਆਪ ਜੀ ਨੇ ਮਾਤਾ ਪਿਤਾ ਨੂੰ ਬਖਸ਼ਿਸ਼ ਕੀਤੀ ਹੈ, ਸੱਚੇ ਪਾਤਸ਼ਾਹ ਜੀਓ ਧੰਨ ਗੁਰੂ ਨਾਨਕ ਜੀਓ ਆਪ ਜੀ ਦੇ ਪਰਿਵਾਰ ਵਿੱਚ ਬੱਚੇ ਦਾ ਜਨਮ ਹੋਇਆ, ਪਿਤਾ ਜੀ ਕਿਰਪਾ ਕਰਿਓ ਮਾਤਾ ਪਿਤਾ ਨੂੰ ਇਸ ਕਾਬਲ ਬਣਾਇਓ ਬੱਚੇ ਦੀ ਪਰਵਰਿਸ਼ ਸੱਚੇ ਪਾਤਸ਼ਾਹ ਜੀ ਆਪ ਦੀ ਰਹਿਨੁਮਾਈ ਵਿੱਚ ਕਰ ਸਕਣ, ਆਪ ਜੀ ਨੇ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਰਾਖ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਅਕਾਤ ਵਾਲੇ ਅਸੀਸ ਬਖਸ਼ਿਸ਼ ਕਰਿਓ, ਸੱਚੇ ਪਾਤਸ਼ਾਹ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਪਿਤਾ ਜੀ ਉਹ ਕਿਰਪਾ ਕਰਨੀ, ਸੱਚੇ ਪਾਤਸ਼ਾਹ ਆਪ ਜੀ ਨੇ ਬੱਚਿਆਂ ਨੂੰ ਅਸੀਸਾਂ ਬਖਸ਼ਿਸ਼ ਕਰਨੀਆਂ, ਹੁਕਮ ਬਖਸ਼ ਕੇ ਨਿਹਾਲ ਕਰਨਾ, ਇਹਨਾਂ ਦੀਵਾਨਾਂ ਨੂੰ ਮੁੱਖ ਰੱਖ ਕੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਪਿਤਾ ਜੀ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਹੁਕਮ ਬਖਸ਼ ਕੇ ਨਿਹਾਲ ਕਰੋ, ਸਹੀ ਗੁਰਮੁਖ ਜਨ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ, ਵਾਹਿਗੁਰੂ ਜਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ ਸ੍ਰੀ ਵਾਹਿਗੁਰੂ ਜੀ।

ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਤ ਨੀਕੀ ਖਟਾਨੀ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ ਜੀ ਕੀ ਏਕੇ ਹੀ ਪੈ ਮਾਨੀ ਅਵਰ ਯਤਨ ਕਰ ਰਹੇ ਬਹੁਤ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨਾ ਡੋਲੇ ਦਿਰੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨਾ ਡੋਲੇ ਦਿਰੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤਮ

ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਧੀ ਨੀਕੀ ਖਟਾਨੀ, ਜੀ ਕੀ ਏਕੇ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨੇ ਕੀਮਤ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੀ ਕੋਂਗਰੈਚੁਲੇਸ਼ਨ ਫੋਰ ਬੋਥ ਫੈਮਿਲੀਜ਼। ਆਈ ਹੋਪ ਮੈਂ ਨਾਮ ਗਲਤ ਨਹੀਂ ਪੜ੍ਹੇ ਹੋਣੇ ਜਿਹੜੇ ਲਿਖੇ ਆ। ਮੋਸਟ ਆਫ ਦ ਟਾਈਮ ਨਾ ਦੈਟ ਇਜ਼ ਅ ਵੈਰੀ ਸਟ੍ਰੈਸਫੁਲ, ਨਾਮ ਇੰਨੇ ਲਿਖੇ ਹੁੰਦੇ ਆ, ਕੋਈ ਨਾ ਕੋਈ ਲਾਈਨ ਅੱਖਰ ਇੱਧਰ ਉੱਧਰ ਹੋ ਜਾਂਦਾ, ਅਤੇ ਫਿਰ ਪਰਿਵਾਰ ਕਹਿੰਦੇ ਗਿਆਨੀ ਜੀ ਨਾ ਹੁਣੀ ਠੀਕ ਬੋਲਿਆ। ਮੈਂ ਸਟਾਰਟਿੰਗ ਦੇ ਵਿੱਚ ਗੱਲ ਕਹੀ ਸੀ ਕਿ ਜਦੋਂ ਬੱਚੇ ਦਾ ਜਿਹੜਾ ਨਾਮ ਆ ਨਾ, ਜਿਹੜਾ ਅਸੀਂ ਰੱਖਿਆ, ਇਸ ਤੋਂ ਪਹਿਲਾਂ ਵਾਲਾ ਵੀ ਨਾਮ ਵਾਹਿਗੁਰੂ ਜੀ ਜਾਣਦੇ ਆ। ਜਦੋਂ ਆਪਾਂ ਇਸ ਦੀ ਰੂਹ ਲਈ ਅਰਦਾਸ ਦੀ ਬੇਨਤੀ ਕਰ ਦਿੱਤੀ ਨਾ, ਤੇ ਵਾਹਿਗੁਰੂ ਜੀ ਨੇ ਉਸ ਸ਼ਬਦ ਚ ਸੁਣ ਲਿਆ ਸੀ। ਸ਼ਬਦ ਆਇਆ ਸੀ ਧਨਾਸਰੀ ਰਾਗ ਦੇ ਵਿੱਚ, ਗੁਰੂ ਸਾਹਿਬ ਜੀ ਨੇ ਜਿਹੜਾ ਹੁਕਮਨਾਮਾ ਬਖਸ਼ਿਸ਼ ਕੀਤਾ, ਧਨਾਸਰੀ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਸੀ, ਜਿਸ ਕਾ ਦ ਬੋਡੀ ਮਾਇੰਡ ਵੈਲਥ ਐਂਡ ਐਵਰੀਥਿੰਗ ਬਿਲੋਂਗ ਟੂ ਹਿਮ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਣੀ। ਉਹ ਵਾਲੇ ਵਾਹਿਗੁਰੂ ਜੀ ਜਿਨ੍ਹਾਂ ਨੇ ਇਸ ਬੱਚੇ ਨੂੰ ਸਰੀਰ ਦਿੱਤਾ, ਆਤਮਾ ਦਿੱਤੀ, ਦੇ ਆਰ ਵਾਈਜ਼। ਸਮਟਾਈਮ ਕੀ ਹੁੰਦਾ ਕਿ ਅਸੀਂ ਰੱਬ ਨਾਲੋਂ ਜ਼ਿਆਦਾ ਸਿਆਣੇ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਹੁਕਮਨਾਮਾ ਸਾਹਿਬ ਇਹ ਗੱਲ ਕਹਿ ਰਿਹਾ ਸੀ ਕਿ ਜਿਸ ਨੇ ਇਹ ਸਾਰਾ ਕੁਛ ਅਮਰੀਕ ਸਿੰਘ ਤੈਨੂੰ ਦਿੱਤਾ, ਉਹ ਬਹੁਤ ਸਿਆਣੇ ਆ ਐਂਡ ਦੇ ਨੋਜ਼ ਐਵਰੀਥਿੰਗ। ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਮਦਰ ਨੂੰ ਫੀਡ ਦਿੰਦੇ ਆ ਕਿ ਲੈ ਤੂੰ ਇਹਦੀ ਸੰਭਾਲ ਕਰਨੀ ਆ। ਕਿੰਨੇ ਕੁ ਹੋਰ ਵੱਧ ਪਰੂਫ ਕੀ ਹੋਣਾ ਸਿਆਣਿਆਂ ਦਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਧ ਨੀਕੀ ਖਟਾਨੀ, ਤੇ ਇਹੀ ਗੁਰੂ ਸਾਹਿਬ ਜੀ ਨੇ ਸਦਾ ਸਾਡੇ ਦੁੱਖ ਤੇ ਸੁੱਖ ਸੁਣਨੇ ਆ ਜਿਹੜੇ ਆਪਾਂ ਸੁਣਾਉਣ ਆਏ ਆ। ਮਹਾਰਾਜ ਕਿਰਪਾ ਕਰ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਆਪਾਂ ਬੱਚੇ ਦੇ ਕੇਸ ਨਹੀਂ ਕਟਾਉਣੇ। ਕਿਉਂ ਨਹੀਂ ਕਟਾਉਣੇ? ਕਿਉਂਕਿ ਵਾਹਿਗੁਰੂ ਜੀ ਦਾ ਤਨ ਆ। ਸਿੱਖਾਂ ਦੇ ਵਿੱਚ ਕਿਉਂ ਕੇਸ ਨਹੀਂ ਕਟਾਏ ਜਾਂਦੇ? ਕਿਉਂਕਿ ਇਹਨੂੰ ਅਸੀਂ ਵਾਹਿਗੁਰੂ ਜੀ ਦੀ ਦੇਣ ਮੰਗਦੇ ਹਾਂ। ਬਸ ਇੱਥੇ ਹੁਣ ਆਪ ਹੀ ਰੁਕ ਗਈ ਆ, ਹੁਣ ਇਸ ਤੋਂ ਗਾਂਹ ਬਾਲ ਨਹੀਂ ਵਧਣੇ, ਕੱਟਾਂਗੇ ਤਾਂ ਰੋਜ਼ ਆਊਗੇ। ਮੈਂ ਨਹੀਂ ਕਹਿ ਰਿਹਾ, ਦੇਖਿਓ ਇਸ ਚੀਜ਼ ਲਈ ਮੈਂ ਮਾਫ਼ੀ ਚਾਹੁੰਦਾ, ਮੇਰਾ ਫਰਜ਼ ਆ। ਜੇ ਮੈਂ ਨਹੀਂ ਕਰਦਾ ਤਾਂ ਮੈਨੂੰ ਨਾਨਕ ਜੀ ਵੱਲੋਂ ਡੰਡੇ ਪੈਣੇ, ਪੁੱਤ ਵੀ ਤੂੰ ਅੱਧੀਆਂ ਚਿੱਠੀਆਂ ਕੋਲ ਰੱਖ ਗਿਆ, ਅੱਧੀਆਂ ਡਿਲੀਵਰ ਕੀਤੀਆਂ, ਮੇਰੇ ਵੱਲੋਂ ਚਿੱਠੀ ਪਾੜ ਕੇ ਤੁਸੀਂ ਸਿੱਟ ਦਿਓ। ਮੈਂ ਇੱਕ ਨਿਮਾਣਾ ਜਿਹਾ ਪੋਸਟਮੈਨ ਆ ਕਿ ਆਹ ਗੁਰੂ ਨਾਨਕ ਜੀ ਦੀ ਚਿੱਠੀ ਆਈ ਆ। ਲੈਂਗੁਏਜ ਬੈਰੀਅਰ ਹੋਣ ਕਰਕੇ ਆਈ ਜਸਟ ਟਰਾਈ ਟੂ ਐਕਸਪਲੇਨ ਦੈਟ। ਸੋਈ ਸੁਗੜ ਸੁਜਾਣੀ, ਦੇ ਆਰ ਵਾਈਜ਼ਡ। ਉਹਨਾਂ ਨੂੰ ਪਤਾ ਆ ਨੱਕ ਕਿੱਥੇ ਲੱਗਣਾ ਸੀ, ਅੱਖਾਂ ਕਿੱਥੇ ਲੱਗਣੀਆਂ ਸੀ, ਭਰਵੱਟੇ ਕਿੱਥੇ ਲੱਗਣੇ ਸੀ। ਉਹਨਾਂ ਨੇ ਪ੍ਰੋਪਰ ਸਜਾ ਕੇ ਭੇਜਿਆ, ਪਰ ਅਸੀਂ ਨਾਨਕ ਜੀ ਜੀ ਕਹਿ ਰਹੇ ਆ ਕਿ ਪੰਜਵੇਂ ਨਾਨਕ ਜੀ, ਅਸੀਂ ਕਿਸੇ ਵੇਲੇ ਰੱਬ ਤੋਂ ਜ਼ਿਆਦਾ ਸਿਆਣੇ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਹਿੰਦੇ ਜੇ ਆਹ ਲਾ ਦਈਏ ਤਾਂ ਜ਼ਿਆਦਾ ਸੋਹਣੇ ਲੱਗਾਂਗੇ। ਸੋ ਇਹ ਮਹਾਰਾਜ ਦਾ ਹੁਕਮ ਸੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਣੀ। ਜਿਹਨੇ ਸਾਡਾ ਦੁੱਖ ਦੁੱਖ ਸੁੱਖ ਸੁਣਨਾ ਆ, ਗੱਲ ਉਹਦੀ ਮੰਨਣੀ ਆ। ਜੀ ਕੀ ਇਹ ਕਹੀ ਪੇਮਾਨੀ, ਅਵਰ ਜਤਨ ਕਰ ਰਿਹਾ ਬਹੁਤ ਤੇਰੇ, ਤਿੰਨ ਤਿਲ ਨੇ ਕੀਮਤ ਜਾਣੀ। ਹੋਰ ਗੱਲਾਂ ਦੀ ਕੀਮਤ ਨਹੀਂ ਪੈਣੀ, ਇਸੇ ਗੱਲ ਦੀ ਕੀਮਤ ਪੈਣੀ ਆ। ਗੁਰੂ ਸਾਹਿਬ ਜੀ ਕਿਰਪਾ ਕਰਨ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਕਿਰਪਾ ਕਰੋ, ਬੱਚੇ ਨੂੰ ਮਹਾਰਾਜ ਦੀ ਹਜ਼ੂਰੀ ਲਿਆਓ, ਧਿਆਨ ਸੰਬੇਲਾ ਨੂੰ ਮਹਾਰਾਜ ਦੀ ਹਜ਼ੂਰੀ ਲਿਆਓ, ਫਿਰ ਆਪਾਂ ਸਰੂਪੇ ਦੀ ਬਖਸ਼ਿਸ਼ ਕਰਨੀ ਆ। ਬਾਬਾ ਜੀ ਕਰੋ, ਬਖਸ਼ਿਸ਼ ਕਰੋ ਸਾਡੇ ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਗ੍ਰੰਥ ਸਿੰਘ, ਬਾਬਾ ਪਿਆਰਾ ਸਿੰਘ ਜੀ ਬੱਚੇ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਕਰਨਗੇ। ਗ੍ਰੰਥੀ ਸਿੰਘ ਸਾਰੇ ਬਾਹਰ ਗਏ ਸੀ ਜੀ, ਮੇਰੀ ਡਿਊਟੀ ਲਾ ਦਿੱਤੀ ਉਹਨਾਂ ਨੇ, ਵੀ ਅਸੀਂ ਬਾਹਰ ਚੱਲੇ ਹਾਂ, ਵੀ ਤੁਸੀਂ ਪ੍ਰੋਗਰਾਮ ਨਿਭਾ ਦਿਓ, ਪ੍ਰੋਗਰਾਮ ਨਿਭਾਉਣ ਦੇ ਅਗਣਤ ਭੁੱਲਾਂ ਦੀ ਮਾਫ਼ੀ ਦਿਓ। ਕੋਈ ਪ੍ਰੋਫੈਸ਼ਨਲ ਗ੍ਰੰਥੀ ਨਹੀਂ ਹੈਗੇ ਤਾਂ ਕਰਕੇ ਗਲਤੀਆਂ ਹੋ ਜਾਂਦੀਆਂ। ਕੋਸ਼ਿਸ਼ ਕੀਤੀ ਆਪਾਂ ਅਰਦਾਸ ਕਰਨ ਦੀ,

0: ਨਾਮ ਕਿਹਨੇ ਰੱਖਿਆ ਜੀ ਇਹਦਾ? ਦੁਨਾ ਨੇ? ਦੈਟਸ ਗੁੱਡ, ਵੈਰੀ ਗੁੱਡ. ਸਮਟਾਈਮ ਨਾਮ ਹੀ ਇੱਦਾਂ ਦੇ ਹੁੰਦੇ ਆ ਨਾ ਜਿਹੜੇ ਲੈ ਨਹੀਂ ਹੁੰਦੇ. ਧਿਆਨ, ਜਿਹਦੇ ਧਿਆਨ ਦੇ ਵਿੱਚ ਵਾਹਿਗੁਰੂ ਜੀ ਆ ਗਏ ਨਾ, ਬਸ ਉਹ ਤਾਂ ਫਿਰ, ਕਿਉਂਕਿ ਨਾਮ ਨੇ ਬਹੁਤ ਕੁਛ ਦੇਣਾ ਹੁੰਦਾ ਬੱਚੇ ਨੇ. ਸੋ ਗੁਰੂ ਸਾਹਿਬ ਜੀ ਦੀ ਕਿਰਪਾ, ਤੁਸੀਂ ਦੋਨਾਂ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਕਰਨਾ ਇਹਨੂੰ. ਦੈਟ ਇਜ਼ ਯੂਅਰ ਰਿਸਪੋਂਸੀਬਿਲਿਟੀ. ਚਾਹੇ ਪਲੇ ਕਰ ਲਿਆ ਕਰੋ, ਨਾਲ ਨਾਲ ਬੋਲਿਆ ਕਰੋ, ਤੁਹਾਡੇ ਕੋਲ ਸੁਣ ਸੁਣ ਕੇ ਇਹਨੇ ਸਿੱਖ ਜਾਣਾ. ਗੁਰੂ ਸਾਹਿਬ ਜੀ ਦੀ ਬਹੁਤ ਬਹੁਤ ਧੰਨਵਾਦ ਜੀ. ਆਪ ਜੀ ਸਾਰਿਆਂ ਨੇ ਬਹੁਤ ਪਿਆਰ ਦਾ ਸਬੂਤ ਦਿੱਤਾ, ਨਾਲ ਬੈਠ ਕੇ ਅਰਦਾਸ ਕੀਤੀ, ਬਾਣੀ ਪੜ੍ਹੀ ਆ. ਐਂਡ ਗੁਰੂ ਜੀ ਇਜ਼ ਨੋਜ਼ ਬਿਕੋਜ਼ ਹੀ ਆਰ ਇਨਰ ਨੋਰ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ. ਅਤੇ ਸਾਡੀ ਬੂਝ ਕੀਤੀ ਹੋਈ ਅਰਦਾਸ ਗੁਰੂ ਜੀ ਇਜ਼ ਨੋਜ਼. ਅਤੇ ਇਹ ਜਿਹੜੀ ਅਰਦਾਸ ਆ, ਇਹ ਹਮੇਸ਼ਾ ਹੀ ਬੱਚੇ ਦੇ ਨਾਲ ਲਿਭਣੀ ਆ ਜੀ. ਬਾਹਰ ਡੋਰ ਦੇ ਲਾਗੇ ਸਿੰਘ ਪ੍ਰਸ਼ਾਦ ਵਰਤਾ ਰਹੇ ਆ, ਅਤੇ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ, ਲੰਗਰ ਪ੍ਰਸ਼ਾਦਾ ਤਿਆਰ ਆ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ. ਹੋਈਆਂ ਗਲਤੀਆਂ ਭੁੱਲਾ ਚੁੱਕਾਂ ਦੀ ਖਿਮਾ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ ਪਰਿਵਾਰ 'ਤੇ, ਬੱਚੇ ਦੁਆਤ ਬਖਸ਼ੀ ਆ, ਅਤੇ ਬੱਚਿਆਂ ਨੇ ਸਰੂਪਾ ਦੀ ਦੁਆਤ ਦਿੱਤੀ. ਕਿੰਨੀ ਕਰਮਾਂ ਵਾਲਾ ਬੱਚਾ, ਜਿਹੜੀ ਦਾਤ ਕਈ ਸਾਰੀ ਉਮਰੇ ਮਿਲਦੀ ਨੇ, ਹੁਣ ਛੋਟੇ ਹੁੰਦੇ ਮਿਲੀ ਆ ਸਰੂਪਾ ਗੁਰੂ ਘਰੋਂ ਵੱਲੋਂ ਇਹਨੂੰ ਬਖਸ਼ ਮਿਲੀ ਆ. ਤੋ ਆਪਾਂ ਬੱਚੇ ਨੂੰ ਕੇਸ ਨਹੀਂ ਕਟਾਉਣੇ, 18 ਸਾਲ ਤੱਕ ਬੱਚੇ ਕੇਸ ਰੱਖਣੇ ਆ. ਅਤੇ ਇਹਦਾ ਨਾਮ ਹੀ ਜੋ ਰੱਖਿਆ ਬਹੁਤ ਵਧੀਆ ਰੱਖਿਆ, ਇਹਦਾ ਧਿਆਨ ਰੱਖਣਾ ਤੁਸੀਂ ਰੱਖਣਾ ਧਿਆਨ ਇਹਦਾ. ਇਸ ਕਰਕੇ ਕੁਛ ਪਰਿਵਾਰਾਂ ਵੱਲੋਂ ਇਹ ਮਾਇਆ ਆਈ ਹੈ ਦਿੱਗਾਂ ਵਾਸਤੇ, ਲੰਗਰਾਂ ਵਾਸਤੇ. ਉਹਨਾਂ ਨਾਮ ਇਸ ਪ੍ਰਕਾਰ ਹਨ: ਕਰਮਪਾਲ ਸਿੰਘ ਚੜ੍ਹਦੀ ਕਲਾ ਵਾਸਤੇ 5 ਪਾਉਂਡ, ਬੀਬੀ ਜੀ ਪਰਿਵਾਰ ਚੜ੍ਹਦੀ ਕਲਾ ਵੱਲ 10 ਪਾਉਂਡ, ਨਾਗਰਾ ਪਰਿਵਾਰ ਨੂੰ 20 ਪਾਉਂਡ, ਕੋਤ ਪਰਿਵਾਰ ਵੱਲੋਂ 10 ਪਾਉਂਡ, ਸਤਨਾਮ ਸਿੰਘ ਥਿਆੜਾ ਕੰਮਕਾਰ ਵਾਸਤੇ 20 ਪਾਉਂਡ, ਬੀਬੀ ਰਣਵੀਰ ਕੌਰ ਦੇਗ ਵਾਸਤੇ 10 ਪਾਉਂਡ, ਅਮਰਜੀਤ ਸਿੰਘ ਜੌਲ ਪਰਿਵਾਰ ਚੜ੍ਹਦੀ ਕਾਲੇ 25 ਪਾਉਂਡ, ਬਲਵੀਰ ਸਿੰਘ ਜੌਲ ਦੇਗ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ. ਜਿਹਨਾਂ ਖਜ਼ਾਨੇ ਮਾਜੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ. ਇਸ ਵੇਲੇ ਹੁਣ ਦੀਵਾਨਾਂ ਦੀ ਸਮਾਪਤੀ ਹੈ, ਅਤੇ ਬਾਹਰ ਸਿੰਘ ਦੇਗ ਬਣਾ ਦੇ, ਪਰਿਵਾਰ ਨੂੰ ਬੇਨਤੀ ਹੈ ਦੇਗ ਲੈ ਕੇ, ਅਤੇ ਪਰਿਵਾਰ ਵੱਲੋਂ ਸਾਰਿਆਂ ਦੇ ਰਿਸ਼ਤੇਦਾਰਾਂ ਵਾਸਤੇ ਲੰਗਰ ਤਿਆਰ ਕੀਤੇ ਹਨ. ਲੰਗਰ ਛੱਕ ਕੇ ਜਾਣ ਦੀ ਕਿਰਪਾਲ ਕਰਨੀ, ਸੇਵਾ ਨਿਭਾਉਂਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ. ਸੰਗਤ ਬਖਸ਼ਣ ਯੋਗ ਹੈ, ਸਤਿਗੁਰੂ ਬਖਸ਼ਣ ਯੋਗ ਹੈ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ. ਕਲੋਜ਼ ਯੂਅਰ ਆਈਜ਼, ਚੌਂਕੜੀ ਮਾਰੋ ਪੁੱਤ. ਕਲੋਜ਼ ਯੂਅਰ ਆਈਜ਼ ਐਂਡ ਰਿਸਾਈਟ ਅ ਮੂਲ ਮੰਤਰ. ਜਦੋਂ ਆਪਾਂ ਸੈਟਰਡੇ ਕੀਤਾ ਸੀ ਨਾ ਸਲੋਲੀ, ਚਲੋ ਕਰੋ ਸ਼ੁਰੂ. ਇੱਕ ਓਅੰਕਾਰ.

अजुनी सैपं एक आइज बंद सतना करता पुरख

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਆ?
1: ਅਵਨੀਤ।
0: ਐਂਡ ਤੁਹਾਡੇ ਪਿੱਛੇ ਬੈਠੇ ਉਹਨਾਂ ਦਾ? ਹਾਂਜੀ, ਤੁਹਾਡਾ ਨਾਮ ਕੀ?
1: ਨਿਮਰਤ ਕੌਰ।
0: ਵੈਰੀ ਗੁੱਡ ਗੁੱਡ। ਨਿਮਰਤ ਕੌਰ ਜੀ, ਮੂਲ ਮੰਤਰ ਆਉਂਦਾ ਤੁਹਾਨੂੰ? ਪਹਿਲੀ ਪੌੜੀ ਦਾ ਪਾਠ ਆਉਂਦਾ? ਆ ਜਾ ਫਿਰ ਮੈਨੂੰ ਸੁਣਾ, ਆ ਜਾ ਇੱਥੇ ਆ ਜਾ।
2: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਮੂਰਤ ਜੁਨੀ ਸਹਿਬੰਗ ਗੁਰ ਪ੍ਰਸਾਦ ਜਪ ਆਰ ਸਚ ਜੁਗਾਦ ਸਚ ਹੈਪੀ ਸਚ ਨਾਨ ਗੋਸੀ ਪੀ ਸਚ।
0: ਇਸ ਤੋਂ ਅੱਗੇ ਆਉਂਦਾ ਸੋਚੀ ਸੋਚ ਕਰੋ।
2: ਸੋਚੀ ਸੋਚ ਨਾ ਹੋਵੀ ਜੀ ਸੋਚੀ ਲਕਵਾਰ, ਚੁੱਪੇ ਚੁੱਪ ਨਾ ਹੋਵੀ ਜੀ ਲਾਏ ਹਲੇ ਅਵਤਾਰ, ਭੁੱਖਿਆ ਭੁੱਖ ਨਾ ਉਤਰੀ ਜੀ ਬੁਨਿਆ ਬੁਨਿਆ ਪਾਰ, ਸਹਿ ਸਹਣ ਵਾਲਕ ਹੋਏ ਤਾਂ ਇੱਕ ਨਚੱਲੇ ਨਾਲ, ਸੱਚਾ ਹੋਵੀਏ ਕਿ ਕੂੜੇ ਦਿੱਤੇ ਪਾਲ, ਚੱਲਣਾ ਨਾਨਕ ਲਿਖਿਆ ਨਾਲ।
0: ਵਾਹਿਗੁਰੂ ਜੀ ਕਾ
2: ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਗ੍ਰੇਟ, ਵੈਰੀ ਗੁੱਡ। ਨਿਮਰਤ ਕੌਰ ਆਪਣੀ ਦਾਦੀ ਦੇ ਨਾਲ, ਨਾਨੀ ਨਾਲ, ਨਾਨੀ ਆ ਦਾਦੀ ਜੀ ਆ ਤੁਹਾਡੇ? ਨਾਨੀ ਆ, ਗੁੱਡ, ਠੀਕ ਆ, ਬੈਠ ਜਾਓ। ਨਾਨੀ ਨਾਲ ਹਰੇ ਕੀਰਤਨ ਦੀਵਾਨ ਦੇ ਉੱਪਰ ਆਉਂਦੀ ਰਹੀ ਆ, ਛੁੱਟੀ ਹੁੰਦੀ ਗੋਦੀ 'ਚ ਵੀ ਨਾਨੀ ਦੇ ਆਉਂਦੀ ਰਹੀ ਆ। ਵੈਰੀ ਗੁੱਡ। ਹੁਣ ਪੁੱਤ ਸੈਕਿੰਡ ਵਨ ਸਿੱਖਣੀ ਆ ਆਪਾਂ, ਠੀਕ ਹੈ? ਨਾਨੀ ਜੀ ਨੂੰ ਕਿਹੋ ਕਿ ਮੈਨੂੰ ਸੈਕਿੰਡ ਸਿਖਾ ਦਿਉ ਹੁਣ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਅਵਨੀਤ, ਤੁਹਾਨੂੰ ਕਿੰਨਾ ਆਉਂਦਾ ਪੁੱਤ ਪਾਠ? ਮੂਲ ਮੰਤਰ ਆਉਂਦਾ ਹੈ ਪੂਰਾ? ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ ਵਾਲੀ, ਹੁਕਮ ਵਾਲੀ ਪੌੜੀ ਹੁਕਮੀ ਹੋਵੋ ਨਕਾਰ, ਥੋੜਾ ਜਿਹਾ ਭੁੱਲਦਾ। ਓਕੇ, ਤੁਹਾਡੇ ਮੰਮੀ ਡੈਡੀ ਆਉਂਦੇ ਹੁੰਦੇ ਗੁਰਦੁਆਰਾ ਸਾਹਿਬ? ਓਕੇ, ਤੁਸੀਂ ਹੁਣ ਹੁਕਮੀ ਵਾਲੀ ਪੌੜੀ ਫਿਰ ਯਾਦ ਕਰ ਲਓ। ਸਹਿਜ ਕੌਰ, ਤੁਹਾਨੂੰ ਕਿੰਨਾ ਆਉਂਦਾ ਪੁੱਤ? ਪੰਜ ਪੌੜੀਆਂ ਆਉਂਦੀਆਂ ਪੁੱਤ ਜੀ? 15 ਪੌੜੀਆਂ ਆਉਂਦੀਆਂ, ਠੀਕ ਆ, ਠੀਕ ਆ, ਦੈਟਸ ਫਾਈਨ। 16ਵੀਂ ਸਟਾਰਟ ਕਰਨੀ ਆ ਤਾਂ ਤੁਸੀਂ ਪੁੱਤ? ਵੈਰੀ ਗੁੱਡ, ਵੈਰੀ ਗੁੱਡ। ਐਕਚੁਅਲੀ ਬੱਚੇ ਕਾਊਂਟ ਹੀ ਨਾ ਕਰਦੇ ਪੌੜੀਆਂ, ਇਹਨਾਂ ਨੂੰ ਪਾਠ ਆਉਂਦਾ ਆ। ਸੋ ਤੁਸੀਂ ਕਾਊਂਟ ਕਰਦਿਆ ਕਰੋ ਬੱਚਿਆਂ ਨੂੰ ਨਾਲ, ਫਿਰ ਇਹਨਾਂ ਨੂੰ ਪੂਰਾ ਜਪਜੀ ਸਾਹਿਬ ਕੰਠ ਕਰਨਾ ਈਜ਼ੀ ਹੋ ਜਾਂਦਾ ਆ। ਹਾਂਜੀ ਪੁੱਤ ਜੀ, ਕਿੰਨੀਆਂ ਪੌੜੀਆਂ ਆਉਂਦੀਆਂ? 16। ਹਾਂਜੀ ਹਾਂਜੀ, ਲੈ ਆਓ। ਤੁਹਾਨੂੰ ਪੌੜੀਆਂ ਕਿੰਨੀਆਂ ਆਉਂਦੀਆਂ ਜਪਜੀ ਸਾਹਿਬ ਦੀਆਂ ਪੁੱਤ? ਸੋਚਿਆ ਸੋਚਣਾ ਹੋਵੇ ਵਾਲੀ ਪੌੜੀ? ਓਕੇ, ਹਾਂਜੀ ਠੀਕ ਆ। ਆਪਾਂ ਇਹ ਵਾਲੀ ਪੌੜੀ ਕਰ ਰਹੇ ਸੀਗੇ ਤੇ ਇਹ 27ਵੀਂ ਪੌੜੀ ਆ ਗੁਰੂ ਸਾਹਿਬ ਜੀ ਦੇ ਵਿੱਚ, ਬਾਣੀ ਦੇ ਵਿੱਚ 27ਵੀਂ ਪੌੜੀ ਜਪਜੀ ਸਾਹਿਬ ਜੀ ਦੀ। ਪਰ ਇਹ ਸਵੇਰ ਦਾ ਤੇ ਈਵਨਿੰਗ ਵਾਲਾ ਪਾਠ ਦਾ ਡਿਫਰੈਂਸ ਆ। ਐਂਡ ਕਰਤਾਰ ਸਿੰਘ ਜੀ, ਯੂ ਹੈਵ ਟੂ ਬੀ ਲਰਨ, ਬਿਕੋਜ਼ ਤੁਸੀਂ ਸੈਟਰਡੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਦੇਖਣਾ ਪੈਣਾ ਕਿ ਕਿੱਥੇ ਕਿੱਥੇ ਫਰਕ ਆ। ਓਕੇ, ਆਈ ਥਿੰਕ ਮੋਸਟ ਆਫ ਤੁਹਾਨੂੰ ਜ਼ਿਆਦਾ ਜਪਜੀ ਸਾਹਿਬ ਵਾਲਾ ਯਾਦ ਆ ਜਾਂ ਰਹਿਰਸ ਵਾਲਾ ਜ਼ਿਆਦਾ ਯਾਦ ਆ? ਰਹਿਰਸ ਵਾਲਾ ਜ਼ਿਆਦਾ ਯਾਦ ਆ। ਹਾਂਜੀ, ਸੋਦਰ ਕਿਹਾ 27ਵਾਂ ਜਾ ਕੇ 27। ਕਿੰਨਿਆਂ ਨਾਲ ਇੱਦਾਂ ਕਦੀ ਹੋ ਜਾਂਦਾ ਜਦੋਂ ਸੋ ਪਾਤਸ਼ਾਹ ਹੋ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ, ਉਦੋਂ ਬਾਅਦ ਮੰਦਾ ਸੰਤੋਖ ਕਰਨਾ ਹੋਵੇ ਤੇ ਰਹਿਰਾ ਸ਼ੁਰੂ ਹੋ ਜਾਂਦੀ, ਸਮਟਾਈਮ ਹੋ ਜਾਂਦਾ। ਹਾਂਜੀ ਪੁੱਤ, ਇੱਦਾਂ ਹੋ ਜਾਂਦਾ ਸਮਟਾਈਮ। ਹਾਂ, ਓਪੋਜ਼ਿਟ ਵੀ ਹੋ ਜਾਂਦਾ, ਜਪਜੀ ਸਾਹਿਬ 'ਚ ਰਹਿਰਾਸ ਵੀ ਆ ਜਾਂਦੀ ਆ। ਹਾਂ, ਇਸੇ ਕਰਕੇ ਧਿਆਨ ਦੀ ਲੋੜ ਆ। ਤੁਹਾਨੂੰ ਕਿੰਨੀਆਂ ਪੌੜੀਆਂ ਆਉਂਦੀਆਂ ਜੀ? ਫਿਰ 27ਵੀਂ ਤਾਂ ਆ ਗਈ ਤੈਨੂੰ ਆਲਰੇਡੀ। ਓਕੇ, ਠੀਕ। ਪੂਰੀ ਸਹੀ ਆਉਂਦੀ ਹੈ ਜਾਂ ਵਿੱਚ ਰਹਿਰਾਸ ਵਾਲਾ ਮਿਕਸ ਹੁੰਦਾ? ਠੀਕ। ਐਕਚੁਲੀ ਕਈ ਵਾਰੀ ਨਹੀਂ ਮਿਕਸ ਹੋਣਾ, ਜੇ ਮਿਕਸ ਹੋਣਾ ਤਾਂ ਰੋਜ਼ ਹੀ ਮਿਕਸ ਹੋਣਾ, ਅਤੇ ਜੇ ਨਹੀਂ ਹੋਣਾ ਤਾਂ ਫਿਰ ਨਹੀਂ ਹੋਣਾ। ਓਕੇ, ਯਾਦ ਰੱਖਣਾ ਆ, ਜੇ ਤੂੰ ਕਹੀਏ ਨੂੰ ਕਹੀਏ ਨੂੰ ਕਹਿਣ ਲੱਗ ਪਿਆ ਤਾਂ ਉਹ ਕਹੀਏ ਨਹੀਂ ਕਹੀ ਜਾਣਾ ਆ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁੱਲ। ਸੋ ਦਰ ਕਿਹਾ, ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਅਤੇ ਸ਼ਾਮ ਨੂੰ ਕੀ ਪੜਾਂਗੇ? ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਇੱਕ ਇਸ ਸ਼ਬਦ ਨੂੰ ਸੋ ਸੋਦਰ ਨਹੀਂ ਕਹਿਣਾ, ਕੀ ਬੋਲਣਾ? ਸੋ ਦਰ, ਸੋ ਦਰ, ਸੋ ਪਲੱਸ ਦਰ ਕਹਿਣਾ, ਠੀਕ ਆ? ਥੋੜਾ ਜਿਹਾ ਮਤਲਬ ਫਰਕ ਦਾ ਪਤਾ ਹੋਣਾ ਚਾਹੀਦਾ। ਸੋਦਰ ਨੋ, ਸੋਦਰ, ਠੀਕ ਆ? ਸੋ ਦਰ, ਉਹ ਵਾਲਾ ਦਰ ਮੀਨ, ਹਾਂ ਉੱਚੀ ਬੋਲੋ, ਦਰ ਮੀਨ ਡੋਰ ਜੀ। ਹਾਂਜੀ ਪੁੱਤ, ਸੋ ਯੂ ਡਨ ਦਿਸ ਪ੍ਰੈਕਟਿਸ ਅਗੇਨ? ਓਕੇ, ਠੀਕ ਆ। ਸੋ ਲਾਸਟ ਵੀਕ ਆਪਾਂ ਇੱਥੇ ਤੱਕ ਕਰ ਲਿਆ ਸੀ ਨਾ, ਰਿਐਲਿਟੀ ਪਤਾ ਕੀ ਆ ਪੁੱਤ ਉਹਦਾ? ਵੈਸੇ ਤੁਹਾਨੂੰ ਸੱਚ ਦੱਸਾਂ, ਮੈਂ ਮੇਰਾ ਜੀ ਕਰਦਾ ਹੁੰਦਾ ਵੀ ਇੱਥੇ ਤੱਕ ਹੀ ਜਪਜੀ ਸਾਹਿਬ ਦੀ ਵਿਚਾਰ ਕਰੀਏ, ਗਾਂਹ ਵਿਚਾਰ ਨਾ ਕਰੀਏ, ਕਿਉਂਕਿ ਹੁਣ ਇਸ ਤੋਂ ਗਾਂਹ ਜਿਹੜੀ ਵਿਚਾਰ ਆ ਨਾ ਉਹ ਸੱਚਖੰਡ ਦੀ ਸ਼ੁਰੂ ਹੋ ਗਈ ਆ। ਅਤੇ ਇਹ ਹੁੰਦਾ ਜਿਸ ਬੰਦੇ ਨੇ ਉਹ ਦੇਖਿਆ ਹੋਵੇ ਉਹ ਜੋ ਸੋਹਣਾ ਕਰ ਸਕਦਾ, ਪਰ ਆਪਾਂ ਵੋਕੈਬਲਰੀ ਸਿੱਖ ਸਕਦੇ ਹਾਂ, ਠੀਕ ਆ? ਵੋਕੈਬਲਰੀ ਸੇਮ ਰਹਿਣੀ, ਮੀਨਿੰਗ ਬਦਲ ਜਾਂਦੇ ਆ, ਵੋਕੈਬਲਰੀ ਸੇਮ ਰਹਿਣੀ ਆ। ਸੋ ਆਪਾਂ ਵੋਕੈਬਲਰੀ 'ਤੇ ਧਿਆਨ ਦੇਣਾ ਬਸ ਹੁਣ। ਦਰ ਮੀਨਸ ਘਰ ਮੀਨ, ਕਿ ਦਰ ਨੂੰ ਵੀ ਔਂਕੜਿਆ, ਘਰ ਨੂੰ ਵੀ ਔਂਕੜਾ, ਦੈਟ ਮੀਨ ਦਿਸ ਇਜ਼ ਅ ਸਿੰਗੂਲਰ। ਇਹ ਬਹੁਤੇ ਘਰਿਆਂ ਦੀ ਗੱਲ ਨਹੀਂ, ਇਹ ਇੱਕ ਘਰ ਦੀ ਗੱਲ ਆ, ਅਤੇ ਉਹ ਘਰ ਹੈਗਾ ਵਾਹਿਗੁਰੂ ਜੀ ਦਾ। ਜਪ ਕੁਰਸ ਦਿਓਗੇ ਬੈਠੋ ਪੁੱਤ, ਆਪਾਂ ਮੰਨੇ ਦੀ ਪੌੜੀ ਕਰਦੇ ਸੀ ਥੱਲੇ, ਤੁਸੀਂ ਮੰਨੇ ਪਾਵੈ ਮੰਨੇ ਪਰਵਾਰ ਐਸਾ ਦਾਰ, ਤੇ ਉਹ ਮੰਨੇ ਜਿਹੜੇ ਗੁਰੂ ਦੀ ਗੱਲ ਮੰਨ ਲੈਂਦੇ ਆ, ਉਹ ਕਿਹੜੀ ਕਿਹੜਾ ਡੋਰ ਮਿਲਦਾ ਉਹਨਾਂ ਨੂੰ? ਸੱਚਖੰਡ ਦਾ ਡੋਰ ਮਿਲਦਾ। ਵੈਰੀ ਗੁੱਡ, ਠੀਕ। ਗੁਰਸ਼ਰਨ ਕੌਰ ਜੀ, ਜਦੋਂ ਆਪਾਂ ਪੜ੍ਹਦੇ ਹਾਂ, ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਿੱਚ ਗੁਫਾ ਦੇ ਠੋਕਨ ਵਾਊਟ। ਹਾਂਜੀ, ਦਿਸ ਬੋਡੀ, ਠੀਕ ਆ? ਇਸ ਬੋਡੀ ਦੇ ਵਿੱਚ ਜਿਹੜੀ ਸਾਡੀ ਆਵਾਜ਼ ਨਿਕਲਦੀ, ਸਾਨੂੰ ਸਾਹ ਆ ਰਹੇ ਆ, ਸਾਰੇ ਉਸ ਵਾਹਿਗੁਰੂ ਜੀ ਦੇ ਵਾਜੇ ਵੱਜਦੇ ਆ ਇਕੱਲੀ ਇਕੱਲੀ ਥਾਂ ਦੇ ਉੱਪਰ। ਸੋ ਆਹ ਲਾਸਟ ਵੀਕ ਆਪਾਂ ਕਰ ਲਿਆ ਸੀ, ਤੁਸੀਂ ਮੈਨੂੰ ਕੁਇਕਲੀ ਫਟਾਫਟ ਸਾਰਾ ਕੁਛ ਕਰ ਦਿਓ। ਦਰ ਮੀਨ, ਵੈਰੀ ਗੁੱਡ, ਕਿਹਾ ਮੀਨ, ਲਾਸਟ ਵੀਕ ਵੀ ਗਲਤੀ ਕੀਤੀ ਸੀ, ਕਿਹਾ ਬ੍ਰਹਮ ਜੋਤ ਨੂੰ ਤਾਂ ਪਤਾ ਕਿੱਦਾਂ ਕਿੱਦਾਂ, ਹਾਂ ਵੈਰੀ ਗੁੱਡ, ਕਿੱਦਾਂ ਕਿੱਦਾਂ ਨੂੰ ਦੋ ਪਾਸੇ ਨੂੰ ਮਨ ਸੁਣ ਸਕਦੇ ਤੁਸੀਂ, ਵੈਰੀ ਗੁੱਡ, ਥੋੜੀ ਹੋਰ ਕਲੋਜ਼ ਪਹੁੰਚ ਗਏ। ਹਾਂ ਹਾਂ, ਅਮੇਜ਼ਿੰਗ, ਨਾ ਅਮੇਜ਼ਿੰਗ, ਯੈਸ, ਐਕਸਕਲੇਮੇਸ਼ਨ ਮਾਰਕ, ਹਾਂ ਐਸਕਲਾਮੇਸ਼ਨ, ਐਕਸਕਲਾਮੇਸ਼ਨ, ਇਹਨੂੰ ਕਹਿੰਦੇ ਸਮਾਧਿਕ ਚਿੰਨ, ਕੀ? ਸੋ ਅਮੇਜ਼ਿੰਗ, ਵਾਹਿਗੁਰੂ ਜੀ ਆਪ ਜੀ ਦਾ ਘਰ ਕਿੰਨਾ ਸੋਹਣਾ, ਦਰ ਕਿੰਨਾ ਸੋਹਣਾ, ਕਿਹਾ, ਠੀਕ ਆ? ਕਈਆਂ ਨੇ ਇਹਨੂੰ ਕੁਐਸਚਨ ਮਾਰਕ ਕਰ ਲਿਆ, ਓਕੇ, ਉੱਥੇ ਵੀ ਕਿਹਾ ਤਾਂ ਕਿਹਾ ਹੀ ਰਹਿਣਾ, ਕਿਹਾ ਦਾ ਮਤਲਬ ਹੁੰਦਾ ਕਿੱਦਾਂ ਦਾ, ਠੀਕ ਆ, ਆ ਮੈਨੂੰ ਦਿਖਾਈ ਕਿੱਦਾਂ ਦਾ, ਹੈਨਾ, ਇਹਦਾ ਮਤਲਬ ਕਿੱਦਾਂ ਦਾ ਮਤਲਬ ਇਹ ਨਹੀਂ ਆ ਬਈ ਕਹਿਣਾ, ਕਿਹਾ ਮਤਲਬ ਕਿਹੋ ਜਿਹਾ, ਬਹਿ, ਹਾਂਜੀ ਬਹਿ, ਸਿਟ ਡਾਊਨ, ਵੈਰੀ ਗੁੱਡ, ਸਿਟ, ਬਹਿ ਮਤਲਬ ਕੀ ਆ ਪੁੱਤ, ਸਿਟ, ਸਿਆਰੀ ਕੀ ਕਹਿੰਦੀ ਆ, ਕੇ, ਬਹਿ ਕੇ, ਉਸ ਘਰ ਵਿੱਚ ਬੈਠ ਕੇ, ਸਰਬ, ਓ, ਠੀਕ ਆ, ਵੈਰੀ ਗੁੱਡ, ਗਗਨ ਕੀ ਕਿੱਧਰ ਬਿਜ਼ੀ ਹੋਇਆ ਪੁੱਤ ਤੂੰ, ਸਾਹਿਬ ਇੱਧਰ ਨੂੰ ਹੋ ਥੋੜ੍ਹਾ ਜਿਹਾ ਪੁੱਤ, ਮੈਨੂੰ ਦੇਖਣ ਦੇ, ਕੀ ਕਰਦਾ ਹੈ, ਧਿਆਨ ਰੱਖ ਪੁੱਤ, ਓਕੇ, ਸੰਭਾਲੇ, ਵੈਰੀ ਗੁੱਡ, ਠੀਕ ਹੋ ਗਿਆ ਜੀ। ਸੋ ਇੱਥੇ ਵਾਹਿਗੁਰੂ ਜੀ ਨੂੰ ਕਹਿ ਰਹੇ ਸੀ, ਵਾਹਿਗੁਰੂ ਜੀ ਤੁਹਾਡਾ ਇਹ ਡੋਰ ਵੇ, ਤੁਹਾਡੇ ਇਸ ਘਰ ਦਾ ਦਰਵਾਜ਼ਾ, ਤੁਹਾਡਾ ਘਰ ਇਜ਼ ਸੋ ਅਮੇਜ਼ਿੰਗ, ਐਂਡ ਦ ਡਿਵਾਈਨ ਹਾਊਸ ਇਜ਼ ਸੋ ਅਮੇਜ਼ਿੰਗ।

ਬਸੰਤ ਰਮੀਨ ਸੁਖਮਨੀ ਸਾਹਿਬ ਚ ਬਹੁਤ ਵਾਰੀ ਆਉਣਾ ਬਸੰਤਰ, ਤੇ ਯਾਦ ਰੱਖਿਓ ਬਸੰਤ ਰਮੀਨ ਅੱਗ ਪੁੱਛ ਨਹੀਂ ਰਾਜਾ ਧਰਮ ਧਰਮ ਰਾਜ ਵੈਰੀ ਗੁੱਡ ਵੈਰੀ ਗੁੱਡ, ਜਿਹੜਾ ਜਸਟਿਸ ਕਰਦਾ ਆ। ਅੱਛਾ ਤੁਸੀਂ ਕਦੀ ਪਾਣੀ ਦੀ ਆਵਾਜ਼ ਸੁਣੀ? ਪਾਣੀ ਬੋਲਦਾ, ਹਵਾ ਬੋਲਦੀ ਆ? ਯੈਸ, ਬਹੁਤ ਹਵਾ ਬੋਲਦੀ ਆ। ਅੱਗ ਬੋਲਦੀ ਸੁਣੀ ਕਦੀ? ਅੱਗ ਵੀ ਬੋਲਦੀ ਆ। ਮਹਾਰਾਜ ਕਹਿੰਦੇ ਗਾਉਂਦੇ ਆ, ਰੱਬ ਨੂੰ ਗਾਉਂਦੇ ਆ, ਠੀਕ ਆ। ਹਵਾ ਪਾਣੀ ਅਗਨੀ ਤੇਰਾ ਜਸ ਗਾਉਂਦੇ ਹਨ, ਧਰਮ ਰਾਜਾ ਵੀ ਦੁਆਰੇ ਉੱਤੇ ਬੈਠਾ ਤੈਨੂੰ ਹੀ ਗਾਈ ਜਾਂਦਾ, ਉਹ ਵੀ ਭਗਤੀ ਕਰ ਰਹੇ ਆ। ਅੱਛਾ ਕੀ ਹੁੰਦਾ ਆ ਕਿ, ਹਾਂਜੀ ਬੁੱਤ ਕੀ ਕਹਿਣਾ ਚਾਹੁੰਦੇ ਆ? ਮਿਸਟੇਕ ਲੱਗ ਗਈ ਆ ਬੁੱਤੇ, ਵੈਰੀ ਗੁੱਡ ਵੈਰੀ ਗੁੱਡ, ਦੈਟਸ ਗੁੱਡ, ਸ਼ਾਬਾਸ਼। ਅੱਛਾ ਬੰਦਿਆਂ ਨੇ ਪਤਾ ਕੀ ਕੀਤਾ, ਤੁਸੀਂ ਕਦੀ ਪੇਗਨਿਜ਼ਮ ਪੜ੍ਹਿਆ ਹੋਣਾ ਸਕੂਲ ਚ? ਕਿਹਨੇ ਕਿਹਨੇ ਪੜ੍ਹਿਆ, ਹੱਥ ਖੜੇ ਕਰੋ ਫਟਾਫਟ। ਨਹੀਂ ਹਿਊਮਨਿਸਟਿਕ ਨੀ ਪੁੱਤ, ਪੇਗਨਿਜ਼ਮ। ਤੂੰ ਪੜ੍ਹਿਆ ਪੁੱਤ? ਤੂੰ ਹਰਡ ਅਬਾਊਟ ਇਟ? ਫਿਰ ਹੱਥ ਲੈ ਕਰ। ਓਕੇ ਜਿਹੜੇ, ਹਾਂਜੀ ਪੁੱਤ ਹਾਂ ਵੈਰੀ ਗੁੱਡ, ਨੈਚੁਰਲ ਸੁਪਰਸਟੀਸ਼ੀਅਸ ਮੰਨਦੇ ਆ, ਤੇ ਉਹ ਕੀ ਕਰਦੇ ਆ, ਅੱਗ ਨੂੰ ਵੀ ਪੂਜਾ ਕਰਦੇ ਆ, ਉਹ ਦੇਵੀ ਦੇਵਤਿਆਂ ਦੀ ਫੋਟੋਜ਼ ਵੀ ਬਣਾਉਂਦੇ ਆ, ਉਹ ਹਵਾ ਦੀ ਵੀ ਪੂਜਾ ਕਰੀ ਜਾਂਦੇ ਆ, ਸਾਰੀਆਂ ਚੀਜ਼ਾਂ ਦੀ ਪੂਜਾ ਹੀ ਕਰੀ ਜਾਂਦੇ ਆ। ਉਹ ਕ੍ਰੀਏਸ਼ਨ ਦੇ ਵਿੱਚੋਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ। ਹਾਂਜੀ ਓਕੇ ਜੀ, ਹਰਡ ਅਬਾਊਟ। ਹਾਂ ਫੈਸਟੀਵਲ ਹੁੰਦਾ ਉਹਨਾਂ ਕੋਲ। ਯੈਸ, I will show you few videos next week on adi na, thoda thoda apa dekhange ki which religion what is they think about it, hai na, thode je difference dekhange utthe, par itthe hun ek cheez, sorry aarich, ha okay, yeah itthe vi aarich putt vai guru ji karonde apan, acha dhyan deo idhar putt vai guru, haan ji acha ਵਾਹਿਗੁਰੂ। ਅੱਛਾ ਆ ਆਪ ਉੱਤੇ ਇੱਕ ਦੇਵਤਾ ਬਣਾਇਆ ਪੇਗਨਿਜ਼ਮ ਵਾਂਗੂ, ਇਹਨੂੰ ਕੀ ਕਹਿੰਦੇ ਆ, ਸੁਣਿਆ ਕਦੇ? ਜਲ ਦੇਵਤਾ, ਵੈਰੀ ਗੁੱਡ ਵੈਰੀ ਗੁੱਡ, ਐਂਡ ਵਿਚ ਇਜ ਇਨ ਪੰਜਾਬ, ਇਨ ਪੰਜਾਬ ਇਹਨੂੰ ਕਹਿੰਦੇ ਖਵਾਜਾ। ਸੁਣਿਆ ਕਦੀ ਖਵਾਜਾ ਪੀਰ? ਨਹੀਂ, ਇਹਦੀ ਪੁੱਤ ਪੂਜਾ ਕਰਦੇ ਆ, ਤੇ ਇਸੇ ਤਰ੍ਹਾਂ ਹੀ ਅੱਗ ਵੀ ਪੂਜਾ ਕਰਦੇ ਆ, ਤੇ ਇਸੇ ਤਰ੍ਹਾਂ ਹੀ ਹਵਾ ਦੀ ਵੀ ਪੂਜਾ ਕਰਦੇ ਆ। ਪਰ ਗੁਰਮਤ ਕੀ ਕਹਿੰਦੀ ਆ ਕਿ ਆਪਾਂ ਇਹਨਾਂ ਦੀ ਪੂਜਾ ਕਰਨੀ ਆ, ਤੇ ਗੁਰਮਤ ਕਹਿੰਦੀ ਨਹੀਂ, ਇਹ ਵਾਹਿਗੁਰੂ ਜੀ ਦੀ ਕ੍ਰੀਏਸ਼ਨ ਆ, ਆਪਾਂ ਕ੍ਰੀਏਟਰ ਨੂੰ ਮੰਨਦੇ ਆ, ਆਪਾਂ ਕ੍ਰੀਏਸ਼ਨ ਨੂੰ ਨਹੀਂ ਮੰਨਦੇ। ਇਜ਼ ਦੈਟ ਕਲੀਅਰ? ਇਜ਼ ਦੈਟ ਕਲੀਅਰ? ਇਹ ਤੈਨੂੰ ਗਾਉਂਦੇ ਆ ਵਾਹਿਗੁਰੂ ਜੀ, ਇਹ ਤੈਨੂੰ ਗਾ ਰਹੇ ਆ, ਅੱਗ ਵੀ ਗਾਉਂਦੀ ਆ, ਪਾਣੀ ਵੀ ਗਾਉਂਦੇ ਆ, ਲੋਕੀ ਇਹਨਾਂ ਦੀ ਪੂਜਾ ਕਰ ਰਹੇ ਆ, ਪਰ ਰੱਬ ਦਾ ਸਿੱਖ ਜਿਹੜਾ ਆ ਉਹ ਨਹੀਂ ਇਸ ਕੰਮ ਨੂੰ ਕਰਦਾ। ਗਾਵੇਂ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਚਿੱਤ ਗੁਪਤ ਇਹ ਵੀ ਇੱਕ ਤਰ੍ਹਾਂ ਦੇ ਐਂਜਲਸ ਆ ਪੁੱਤ, ਜਿਹੜੇ ਸਾਡੇ, ਅੱਛਾ ਇਧਰ ਇਧਰ ਧਿਆਨ ਦਿਓ ਪੁੱਤਰ ਜੀ, ਗੁਪਤ ਪਤਾ ਕੀ ਚੀਜ਼ ਹੁੰਦੀ? ਗੁਪਤ ਕੀ ਹੁੰਦਾ? ਨੋ, ਹਾਂ ਐਕਸ਼ਨ, ਕਿਹੜੇ ਹੁੰਦੇ ਐਕਸ਼ਨ? ਵਨ ਐਕਸ਼ਨ ਰਿਵੀਲ, ਆਈ ਕੈਨ ਸੀ ਵਟ ਯੂ ਡੂਇੰਗ, ਐਂਡ ਵਨ ਐਕਸ਼ਨ ਇਜ਼ ਅ ਗੁਪਤ।

ਰਿਜੈਕਸ਼ਨ ਸਾਰਾ ਗੁਪਤ, ਜਿਹੜੇ ਸਿਰਫ ਤੇਰੇ ਅੰਦਰ ਚੱਲਦੇ ਆ। ਕਿਸੇ ਦੇ ਲਈ ਬੁਰਾ ਸੋਚਣਾ ਔਰ ਹਿਡਨ ਕੰਮ ਕਰਨੇ ਜਿੱਥੇ ਕੋਈ ਨਹੀਂ ਦੇਖਦਾ, ਦੈਟ ਇਜ ਰਿਟਨ ਬਾਏ ਅ ਵਨ ਪਾਵਰ ਦੈਟ ਇਜ ਕੋਲ ਚਿੱਤਰਗੁਪਤ। ਓਕੇ, ਆਪਾਂ ਵੋਕੈਬੁਲਰੀ ਕਰ ਰਹੇ ਹਾਂ, ਦੈਟਸ ਵਾਈ ਆਮ ਨਾਟ ਗੋਇੰਗ ਇਨ ਅ ਡੀਟੇਲਸ। ਚਿੱਤਰਗੁਪਤ ਮੀਨ ਉਹ ਬੰਦੇ ਜਿਹੜੇ ਨੂੰ ਵਾਹਿਗੁਰੂ ਜੀ ਨੇ ਡਿਊਟੀ ਲਾਈ ਆ ਕਿ ਤੂੰ ਸਾਰਾ ਅਕਾਊਂਟ ਲਿਖਣਾ ਆ। ਨਹੀਂ ਉਹ ਤਾਂ ਮੈਂ ਪੁੱਤ ਆਰੀ ਦੀ ਗੱਲ ਕੀਤੀ ਸੀ ਤੁਹਾਨੂੰ ਕਿ ਉਹਨਾਂ ਨੂੰ ਇਹ ਇਹ ਵੀਡੀਓ ਚ ਆਉਣੇ ਨੀ ਪੁੱਤ। ਓ ਯਾ ਹਾਂ ਹਾਂ ਹਾਂ ਸਟਿਲ ਪੈਂਡਿੰਗ ਹੈ ਉਹ। ਓਹੋ, ਮੈਨੂੰ ਯਾਰ ਚੇਤਾ ਭੁੱਲ ਜਾਂਦਾ ਆ। ਠੀਕ ਆ, ਨੈਕਸਟ ਵੀਕ ਆਪਾਂ ਦੇਖ ਲਾਂਗੇ ਇਹਦੇ ਵਿੱਚ ਆ ਜਾਣਾ ਉਹਦਾ, ਮੈਨੂੰ ਲੱਗਦਾ ਅੱਗੇ ਜਾ ਕੇ। ਵੀ ਵਿਲ ਡੂ ਦੈਟ। ਐਕਚੁਅਲੀ ਤੁਹਾਨੂੰ ਵੀਡੀਓਜ਼ ਬਹੁਤ ਚੇਤੇ ਰਹਿੰਦੀਆਂ ਨਾ। ਯੈਸ, ਇਸ ਪੌੜੀ ਤੋਂ ਬਾਅਦ ਕਰ ਲਾਂਗੇ। ਨੋ, ਆਈ ਥਿੰਕ 2-3 weeks। ਪੌੜੀ ਲੰਬੀ ਹੈ ਬੁੱਤੇ। ਯਾ, ਇਟ ਇਜ਼ ਇੰਟਾਇਰਲੀ ਅਪ ਟੂ ਯੂ। ਜੇ ਤੁਸੀਂ ਛੇਤੀ ਕਰ ਲਓਗੇ ਤਾਂ ਮੈਂ ਛੇਤੀ ਕਰਾ ਦੂੰਗਾ। ਧਰਮ ਮੀਨਸ ਹੁੰਦਾ ਧਰਮ ਰਾਜਾ, ਆਪਾਂ ਪਿੱਛੇ ਜਾ ਕੇ ਕਰਿਆ ਹੈ, ਗਾਵੇ ਰਾਜਾ ਧਰਮ ਦੁਆਰੇ, ਤੇ ਉਹ ਗਾਵੇ ਚਿੱਤ ਗੁਪਤ ਲਿਖ ਜਾਣਾ ਹੈ। ਲਿਖ ਲਿਖ ਧਰਮ ਵਿਚਾਰੇ, ਜਿਹਨਾਂ ਨੂੰ ਧਰਮ ਰਾਜਾ ਵਿਚਾਰਦਾ। ਹੁਣ ਧਰਮ ਰਾਜੇ ਦੀ ਡਿਊਟੀ ਕੀ ਆ? ਉਹਦੇ ਕੋਲ ਅਕਾਊਂਟ ਹੋਣਾ, ਤੇ ਉਹਨੇ ਸਿਰਫ ਅਕਾਊਂਟ ਪੜ੍ਹਨਾ ਆ ਤੇ ਪੜ੍ਹ ਕੇ ਦੱਸਣਾ ਕਿ ਤੇਰਾ ਆ ਆ ਆ ਤੇਰੇ ਨੈਗੇਟਿਵ ਐਂਡ ਪੋਜ਼ਿਟਿਵ ਆ। ਸਿੰਪਲ ਇਜ਼ ਦੈਟ, ਧਰਮ ਰਾਜੇ ਦੀ ਡਿਊਟੀ ਇਹ ਆ। ਉਹਦੇ ਅਕੋਰਡਿੰਗਲੀ ਉਹ ਫਿਰ ਦੰਡ ਦਿੰਦਾ ਆ। ਗਾਵੈ ਰਾਜਾ ਧਰਮ ਦੁਆਰੇ, ਤੇ ਉਹ ਧਰਮ ਰਾਜਾ ਫਿਰ ਚਿੱਤਰਗੁਪਤ ਲਈ ਕਰਦਾ, ਤੇ ਚਿੱਤਰਗੁਪਤ ਉਹਨੂੰ ਸਾਰਾ ਕੁਛ ਲਿਖ ਕੇ ਦਿੰਦੇ ਆ। ਤੇ ਹੋਇਆ ਕਿ ਹਿੰਦੂ ਧਰਮ ਨੇ ਉਹਨਾਂ ਦੀਆਂ ਵੀ ਮੂਰਤੀਆਂ ਬਣਾ ਲਈਆਂ, ਮੰਦਿਰ ਬਣ ਗਿਆ ਇਹਦਾ। ਜਦੋਂ ਕੋਰੋਨਾ ਵਾਇਰਸ ਆਇਆ ਸੀ ਨਾ, ਉਹ ਹਿੰਦੂ ਧਰਮ ਦੇ ਵਿੱਚ ਉੱਥੇ ਕੋਰੋਨਾ ਦਾ ਮੰਦਿਰ ਬਣਾ ਤਾ, ਉਹਨੇ ਕੋਰੋਨਾ ਦੇਵੀ ਕਹਿੰਦੇ, ਤੇ ਦੁੱਧ ਪਾਓ ਫਿਰ ਕੋਰੋਨਾ ਚੱਲ ਜੂਗਾ। ਹੁਣ ਕੀ ਸੀ, ਕਿਉਂਕਿ ਕੋਰੋਨਾ ਆਪਾਂ ਨੂੰ ਦਿਸਦਾ ਸੀ, ਸਾਨੂੰ ਪਤਾ ਵੀ ਇਹ ਤਾਂ ਐਵੇਂ ਹੀ ਇਹਨਾਂ ਨੇ ਬਣਾ ਲਿਆ। ਹੁਣ ਕੀ ਹੋਣਾ ਆ, ਉਹ 100 ਸਾਲ ਬਾਅਦ ਉਹਨਾਂ ਨੂੰ ਇਹੀ ਲੱਗਣਾ ਵੀ ਇਹ ਵੀ ਕੋਈ ਦੇਵੀ ਹੋਣੀ ਆ। ਉਹ ਮੰਦਿਰ ਚੱਲ ਜਾਣਾ, ਕਿਉਂਕਿ ਮੰਦਿਰ ਕਦੀ ਫੇਲ ਹੁੰਦਾ ਹੀ ਨਹੀਂ। ਗੁਰੂ ਸਾਹਿਬ ਜੀ ਇਧਰੋਂ ਆਪਾਂ ਨੂੰ ਕੱਢ ਰਹੇ ਆ। ਗੁਰੂ ਸਾਹਿਬ ਜੀ ਕਹਿੰਦੇ ਸਾਰੇ ਉਹਦੇ ਦਰਵਾਜੇ ਤੇ ਗਾਉਂਦੇ ਆ, ਉਹਦੇ ਨੌਕਰ ਆ। ਗੁਰੂ ਸਾਹਿਬ ਜੀ ਕਹਿ ਰਹੇ ਆ ਕਿ ਵਾਹਿਗੁਰੂ ਜੀ ਦੇ ਨੌਕਰ ਆ, ਤੇ ਆਪਾਂ ਇਹਨਾਂ ਨੂੰ ਨੌਕਰਾਂ ਦੀ ਜਗ੍ਹਾ ਹੀ ਰਹਿਣ ਦਈਏ, ਆਪਾਂ ਵਾਹਿਗੁਰੂ ਜੀ ਨਾਲ ਜੁੜਨਾ। ਚਿੱਤਰਗੁਪਤ ਜੋ ਜੀਵਾਂ ਦੇ ਕਰਮਾਂ ਦਾ ਲੇਖਾ ਲਿਖਣਾ ਜਾਣਦੇ ਹਨ, ਚਿੱਤਰਗੁਪਤ ਲਿਖ ਜਾਣਾ, ਜਾਣਦੇ, ਦੇ ਨੋਸ ਹਾਊ ਟੂ ਰਾਈਟ। ਧਰਮਰਾਜ ਲਿਖ ਲਿਖ ਕੇ ਜੀਵਾਂ ਦੇ ਕਰਮ ਵਿਚਾਰਦਾ ਹੈ, ਤੇ ਤੈਨੂੰ ਗਾ ਰਹੇ ਆ ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਚਿੱਤਰਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਉਹ ਰੱਬ ਜੀ ਨੂੰ ਨਹੀਂ ਦੇਖਦੇ। ਫਿਰ ਟਾਈਮ ਹੋ ਗਿਆ ਬੁੱਤ ਜੀ ਤੁਹਾਡਾ, ਯਾ 2:50 ਹੋ ਗਿਆ ਨਾ, ਜੇ ਉਹਨਾਂ ਨੇ ਆ ਜਾਣਾ ਫਿਰ ਆਪਣੀ ਅਰਦਾਸ ਰਹਿ ਜਾਂਦੀ ਹੈ। ਵਾਹਿਗੁਰੂ ਨਾ ਬੁੱਤ, ਫਿਰ ਇੱਥੋਂ ਹੀ ਆਪਾਂ ਨੈਕਸਟ ਵੀਕ ਸ਼ੁਰੂ ਕਰ ਲਾਂਗੇ। ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ, ਸੋਹਣ ਸਦਾ ਸਵਾਰੇ। ਠੀਕ ਆ, ਸੋਹਣ ਸਦਾ ਸਵਾਰੇ ਤੋਂ ਆਪਾਂ ਫਿਰ ਕੋਸ਼ਿਸ਼ ਕਰਾਂਗੇ, ਸ਼ਾਇਦ ਉਦੋਂ ਫਿਨਿਸ਼ ਹੋ ਜਾਵੇ। ਅਤੇ ਉਹ ਜਿਹੜੀ ਨੈਕਸਟ ਵੀਕ ਆਪਾਂ ਜਿਹੜੀ ਤੁਸੀਂ ਵੀਡੀਓ ਕਹਿੰਦੇ ਸੀ, ਆਈ ਵਿਲ ਸ਼ੋਅ ਯੂ ਦਾ ਵੀਡੀਓਜ਼ ਦੇਵੀ ਦੇਵਤਿਆਂ ਵਾਲੀ, ਜਿਹੜਾ ਉਹਨਾਂ ਨੇ ਮੱਥਨ ਕੀਤਾ। ਇਹ ਆ ਪੁੱਤ, ਉਹ ਡਿਫਰੈਂਟ ਆ, ਇਹ ਡਿਫਰੈਂਟ ਆ। ਯੈਸ, ਆਈ ਵਾਜ਼ ਥਿੰਕਿੰਗ, ਐਕਚੁਅਲੀ ਅੱਜ ਆਪਣੇ ਕੋਲ ਟਾਈਮ ਥੋੜ੍ਹਾ ਸੀ, ਆਈ ਵਾਜ਼ ਥਿੰਕਿੰਗ ਟੂ ਡੂ 1984 ਸਟੋਰੀ ਵਿਦ ਯੂ, ਐਂਡ ਯਾ ਮੈਂ ਸੋਚਦਾ ਸੀ ਅੱਜ 1984 ਵਾਲੀਆਂ ਸਲਾਈਡਸ ਕਰੀਏ ਤੁਹਾਡੇ ਨਾਲ, ਬਿਕੋਜ਼ ਯੂ ਥਿੰਕ ਯੂ ਸ਼ੁੱਡ ਨੋ ਵਟ ਹੈਪਨ ਇਨ 1984, ਐਵਰੀ ਵਨ ਗੋਇੰਗ ਟੂ ਦਾ ਰੈਲੀ, ਸੋ ਯੂ ਨੋ ਦਾ ਲਿਟਲ ਬਿਟ ਹਿਸਟਰੀ ਅਬਾਊਟ ਇਟ। ਨਹੀਂ ਪੁੱਤ, ਆਪਣੇ ਕੋਲ ਸਲਾਈਡਸ ਹੈਗੀਆਂ, ਆਪਣੇ ਕੋਲ ਸਲਾਈਡਸ ਹੈਗੀ। ਹਾਂਜੀ ਪੁੱਤ, ਹੂ ਇਜ਼ ਗੋਇੰਗ ਟੂ ਡੂ ਅਰਦਾਸ ਟੁਡੇ? ਬਾਹਰ ਆ ਗਏ ਸਹਿਜ ਕੌਰ ਨੇ, ਲਾਸਟ ਵੀਕ ਕੀਤੀ ਸੀ। ਸਹਿਜ ਕੌਰ ਤੁਸੀਂ ਲਾਸਟ ਵੀਕ ਕੀਤੀ ਸੀ? ਓਕੇ, ਹੂ ਇਜ਼ ਗੋਇੰਗ ਟੂ ਡੂ ਟੁਡੇ? ਓਕੇ, ਆਈ ਵਿਲ ਟੀਚ ਯੂ ਪੁੱਤ। ਹਾਂਜੀ
You will do it today? Okay, that's fine. That's fine. All right. No worry. That's okay. ਹਾਂਜੀ ਅਗਮ ਜੋ ਤੁਸੀਂ ਕਰੋਗੇ ਪੁੱਤ ਹਾਂਜੀ ਕਹੀਦਾ ਹੁੰਦਾ ਕਿ ਹਾਂਜੀ ਉੱਚੀ ਬੋਲੋ ਹਾਂਜੀ ਠੀਕ ਹੈ ਫਿਰ ਕਰੋ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

What?

ਜਗਤ ਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖਵਾਇਆ।

हैं।

नित नित विद्या सुमार प्रीतम अपना।

सहजे रस रसे सहजे रस रसे

गुरमुख।

गुरमुख हर गुण गाए रंग रंगे

மானமுக்கு பரமுக்குள்ளானா நாட்டிசு ராங்கு ஹே மானமுக்கு

ਹਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ।

Why?